0: ਮੌਜੂਦ ਆ ਜਨਾਬ, ਤੇ ਚਾਰ ਮਹਿਮਾਨ ਚਾਰ ਮੁਲਕਾਂ ਤੋਂ, ਮੇਰੇ ਮੁੰਤਜ਼ਮ ਸਾਹਿਬ ਇਟਲੀ ਤੋਂ, ਤੇ ਮੈਂ ਆਪ ਪਿਛਲੇ ਪੈਰਿਸ ਫਰਾਂਸ ਤੋਂ। ਤੇ ਜਨਾਬ, ਇਹ ਵਾਕਈ ਅੱਜ ਇੰਟਰਨੈਸ਼ਨਲ ਖਾਸ ਪ੍ਰੋਗਰਾਮ ਸਾਡਾ ਹੋਣ ਜਾ ਰਿਹਾ, ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਹਾਂ। ਬੜੀ ਮਿਹਰਬਾਨੀ ਕਿ ਤੁਸੀਂ ਆਪਣਾ ਟਾਈਮ ਕੱਢਦੇ ਹੋ। ਪ੍ਰੋਗਰਾਮ ਦੇ ਆਗਾਜ਼ ਸਭ ਤੋਂ ਪਹਿਲੇ ਅੱਲਾਹ ਤਾਲਾ ਦਾ ਸੋਹਣਾ ਤੇ ਮੁਬਾਰਕ ਨਾਂ ਲੈਣ ਲਈ ਮੈਂ ਦਾਵਤ ਦੇਣੀ ਆ ਸਾਜਿਦ ਨਸੀਰ ਸਾਜਿਦ ਸਾਹਿਬ ਨੂੰ। ਸਾਜਿਦ ਭਾਈ, ਤਸ਼ਰੀਫ ਲਿਆਓ ਤੇ ਕੁਛ ਆਇਆ ਤੇ ਇਲਾਹੀ ਦਾਨੂੰ ਤਿਲਾਵਤ ਕਰਕੇ ਤੇ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਦੀ ਸਾਦਤ ਹਾਸਿਲ ਕਰੋ। ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ, ਬਲਜਾਨੋ, ਇਟਲੀ।
1: ਜੀ ਬਹੁਤ ਬਹੁਤ ਸ਼ੁਕਰੀਆ ਮੁਮਤਾਜ਼ ਬਾਜੀ ਜੀ ਸਾਦਤ ਦੇ ਵਾਸਤੇ। ਔਜ਼ੁ ਬਿੱਲਾਹਿ ਮਿਨਸ ਸ਼ੈਤਾਨਿਰ ਰਜੀਮ ਬਿਸਮਿਲਲਾਹਿਰ ਰਹਿਮਾਨਿਰ ਰਹੀਮ

0: ਨਾਦੇ ਦੋ ਸ਼ੇਰ ਪੇਸ਼ ਕਰਨਾ। ਹਾਂਜੀ,
1: ਅਦਾ
0: ਤਰਜ਼ ਨਾਲ ਤੇ ਨਹੀਂ
1: ਅਦਾ
0: ਕਹਿੰਦੀ, ਉਸ ਤਰ੍ਹਾਂ ਮੈਂ ਪੜ੍ਹ ਕੇ ਸੁਣਾ ਦੇਣਾ।
1: ਜੀ
0: ਹਾਂਜੀ,
1: ਬਿਸਤਰ
0: ਜਿੱਦਾਂ ਲਿਖਿਆ ਕਿ ਆਖੀ ਸੋਹਣੇ ਆਕਾ ਨੂੰ ਮਦੀਨੇ ਜਾਣ ਵਾਲਿਆ,
1: ਆਹਾ
0: ਆਖੀ
1: ਸੁਭਾਨ ਅੱਲਾਹ।
0: ਸੋਹਣੇ ਆਕਾ ਨੂੰ ਮਦੀਨੇ ਜਾਣ ਵਾਲਿਆ, ਮੈਨੂੰ ਵੀ ਬੁਲਾਵੀ ਕਦੀ ਉੱਚੀ ਸ਼ਾਨ ਵਾਲਿਆ,
1: ਵਾਹ,
0: ਮੈਨੂੰ ਵੀ
1: ਆਮੀਨ
0: ਬੁਲਾਵੀ
1: ਆਮੀਨ
0: ਕਦੀ
1: ਆਮੀਨ।
0: ਉੱਚੀ ਸ਼ਾਨ ਵਾਲਿਆ। ਹਸ਼ਰਾਂ ਨੂੰ ਲੋੜਾਂ ਨੇ ਆਪ ਦੀਆਂ ਆਖਾਂ ਜੀ,
1: ਬੇਸ਼ੱਕ
0: ਹਸ਼ਰਾਂ
1: ਵਾਹ
0: ਨੂੰ ਲੋੜਾਂ ਨੇ ਆਪ ਦੀਆਂ ਆਖਾਂ ਜੀ, ਮਾੜੇ ਔਗਣ ਹਾਰਾਂ ਨੂੰ ਬਖਸ਼ਾਣ ਵਾਲਿਆ,
1: ਬੇਸ਼ੱਕ ਬੇਸ਼ੱਕ
0: ਆਖੀ ਸੋਹਣੇ ਆਕਾਂ ਨੂੰ ਮਦੀਨੇ ਜਾਣ ਵਾਲਿਆ,
1: ਵਾਹ ਵਾਹ,
0: ਮੈਨੂੰ ਵੀ
1: ਬਹੁਤ ਅੱਛਾ,
0: ਬੁਲਾਵੀਂ ਕਦੀ ਉੱਚੀ ਸ਼ਾਨ ਵਾਲਿਆ
1: ਆਮੀਨ,
0: ਜੀ। ਬਹੁਤ
1: ਇਲਾਹੀ
0: ਸ਼ੁਕਰੀਆ
1: ਆਮੀਨ,
0: ਜੀ।
1: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜਨਾਬ,
0: ਹਾਂਜੀ
1: ਅੱਲਾਹ ਤੇ ਉਹਦੇ ਪਿਆਰੇ ਹਬੀਬ ਦੇ ਸੋਹਣੇ ਮੁਹੱਬਤਾਂ ਭਰੇ ਜ਼ਿਕਰ ਤੇ ਅਰਦੂਆਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਹੋ ਗਿਆ। ਮੈਂ ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਇੱਕ ਵਾਰੀ ਫਿਰ ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ, ਤੇ ਸਾਡੇ ਨਾਲ ਸਾਡੇ ਮੁੰਤਜ਼ਿਮ ਮਾਸ਼ਾਅੱਲਾ ਮੌਜੂਦ ਨੇ, ਸਾਡੇ ਨਸੀਰ ਸਾਜਦ ਸਾਹਿਬ ਕਿਸੇ ਤਾਰੁਫ ਤੇ ਮੁਹਤਾਜ ਨਹੀਂ ਨੇ, ਉਰਦੂ ਪੰਜਾਬੀ ਦੋਨਾਂ ਜ਼ਬਾਨਾਂ ਦੇ ਮਾਰੂਫ ਸ਼ਾਇਰ ਨੇ, ਆਲਮੀ ਗੁਫਤਗੂ ਫੋਰਮ ਦੇ ਸਦਰ ਨੇ, ਤੇ ਸਾਡੀ ਮੁਸ਼ਾਵਰਤੀ ਟੀਮ ਦਾ ਅਹਿਮ ਹਿੱਸਾ ਨੇ। ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨੇ ਆ ਕਿ ਇਹ ਵੀ ਸਾਡਾ ਹੱਥ ਵਟਾਣ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਨੇ। ਤੇ ਸਭ ਤੋਂ ਪਹਿਲੇ ਤੇ ਮੈਂ ਮਹਿਮਾਨਾਂ ਨੂੰ ਖੁਸ਼ ਆਮਦੀਦ ਕਹਿੰਦੀ ਹਾਂ। ਅੱਜ ਦੇ ਪੈਨਲ ਲਈ ਸ਼ਾਮਲ ਨੇ ਰਾਵਲਪਿੰਡੀ ਪਾਕਿਸਤਾਨ ਤੋਂ
0: ਜੀ,
1: ਅਲੀ
0: ਬਹੁਤ
1: ਅਸਗਰ
0: ਸ਼ੁਕਰੀਆ।
1: ਸਾਹਿਬ, ਜਿਹੜੇ ਮਾਰੂਫ ਪ੍ਰੋਗਰਾਮ ਆਰਗੇਨਾਈਜ਼ਰ ਨੇ, ਬੇਸ਼ੁਮਾਰ ਇਹਨਾਂ ਦੇ ਬਿਹਾਫ ਉੱਤੇ ਮੌਜੂਦ ਨੇ ਆਰਟਸ ਕੌਂਸਲ ਵਿੱਚ ਤੇ ਅਕਾਦਮੀ ਅਦਬੀਆਤ ਵਿੱਚ ਤੇ ਹਰ ਜਗ੍ਹਾ ਤੇ ਸਕੂਲਾਂ ਵਿੱਚ ਕਾਲਜਾਂ ਵਿੱਚ ਮੁਸ਼ਾਇਰੇ ਸਾਰੀ ਜ਼ਿੰਦਗੀ ਇਹਨਾਂ ਨੇ ਮੁਨਕਿਦ ਕਰਾਏ, ਤੇ ਇਹਨਾਂ ਨੂੰ ਅਗਰ ਅਸੀਂ ਇਹ ਕਹੀਏ ਕਿ ਅਦਬ ਦੇ ਆਸ਼ਕ ਨੇ ਤੇ ਇਹਦੇ ਵਿੱਚ ਕੋਈ ਮੁਗਾਲਤਾ ਨਹੀਂ ਹੋਏਗਾ। ਅਸੀਂ ਸ਼ੁਕਰੀਆ ਅਦਾ ਕਰਨੇ ਹਾਂ ਕਿ ਅਲੀ ਅਸਗਰ ਸਮਰ ਸਾਹਿਬ ਨੇ ਸਾਨੂੰ ਅੱਜ ਜੁਆਇਨ ਕੀਤਾ ਹੈ। ਇਹਦੇ ਇਲਾਵਾ ਮੈਂ ਖੁਸ਼ ਆਮਦੀਦ ਕਾਂਗੀ ਇਸ਼ਤਿਆਕ ਅੰਸਾਰੀ ਸਾਹਿਬ ਮਸਕਤ ਮਾਨ ਤੋਂ ਸਾਡੇ ਨਾਲ ਜੁੜੇ ਨੇ, ਮਾਰੂਫ ਸ਼ਾਇਰ ਨੇ। ਇਹਨਾਂ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਵੇ ਕਿ ਜੀ ਗੁਰਮੁਖੀ ਜ਼ਬਾਨ ਵਿੱਚ ਤਰਜਮਾ ਕਰਕੇ ਪੰਜਾਬੀ ਜ਼ਬਾਨ ਤੋਂ ਉਰਦੂ ਤੋਂ ਸਾਡੇ ਕਲਾਮ ਨੂੰ ਹੋਰ ਨਵੇਂ ਰੰਗਾਂ ਚ ਪੇਸ਼ ਕਰਦੇ ਨੇ ਤੇ ਇਹਦੇ ਚ ਆਪਣਾ ਨਾਮ ਤੇ ਮਕਾਮ ਰੱਖਦੇ ਨੇ। ਇਹਦੇ ਇਲਾਵਾ ਸਾਡੇ ਨਾਲ ਰਾਜਾ ਗਫੂਰ ਸਾਹਿਬ ਮੌਜੂਦ ਨੇ, ਮਾਰੂਫ ਰੇਡੀਓ ਐਫ ਐਮ ਤੇ ਐਂਕਰ ਵੀ ਨੇ ਡੈਨਮਾਰਕ ਵਿੱਚ, ਤੇ ਇਹਦੇ ਇਲਾਵਾ ਤੁਸੀਂ ਸਿਆਸੀ ਲਿਹਾਜ਼ ਨਾਲ ਵੀ ਬਹੁਤ ਸਾਰੇ ਐਂਕਰਿੰਗ ਵੀ ਕੀਤੀ ਹੋਈ, ਇਹਦੇ ਨਾਲ ਤੁਹਾਡੇ ਜ਼ਮੀਨੀ ਪ੍ਰੋਗਰਾਮ ਵੀ ਨੇ, ਤੇ ਤੁਸੀਂ ਐਫ ਐਮ ਦੇ ਇਲਾਵਾ ਬੇਸ਼ੁਮਾਰ ਪ੍ਰੋਗਰਾਮਾਂ ਦੀ ਹੋਸਟਿੰਗ ਵਿੱਚ ਵੀ ਆਪਣਾ ਇੱਕ ਨਾਮ ਤੇ ਮਕਾਮ ਰੱਖਦੇ ਹੋ। ਤਜ਼ੀਆ ਨਿਗਾਰ ਵੀ ਹੋ ਤੁਸੀਂ, ਸਹਾਫ਼ੀ ਹੋ ਤੁਸੀਂ, ਰਿਪੋਰਟਰ ਹੋ ਮਾਸ਼ਾਅੱਲਾ ਤੁਸੀਂ ਨਾਲ ਨਾਲ, ਤੇ ਸਮਾਜੀ ਮੌਜੂਆਤ ਉੱਤੇ ਵੀ ਤੁਸੀਂ ਬਹੁਤ ਗਹਿਰੀ ਨਜ਼ਰ ਰੱਖਦੇ ਹੋ, ਆਪਣੀ ਕਮਿਊਨਿਟੀ ਦੇ ਮਸਾਇਲ ਉੱਤੇ ਵੀ ਤੁਹਾਡੀ ਗਹਿਰੀ ਨਜ਼ਰ ਹੁੰਦੀ ਹੈ। ਤੁਸੀਂ ਆਪਣੇ ਮਸਰੂਫ ਟਾਈਮ ਵਿੱਚ ਅੱਜ ਵੇਲਾ ਕੱਢਿਆ, ਮੈਂ ਤੁਹਾਡੀ ਬੜੀ ਸ਼ੁਕਰਗੁਜ਼ਾਰ ਹਾਂ। ਇਹਦੇ ਨਾਲ ਸਾਨੂੰ ਹੁਣੇ ਸਾਊਥ ਅਫਰੀਕਾ ਤੋਂ ਜੁਆਇਨ ਕਰਨਗੇ ਸ਼ਾਹਿਦ ਚੌਹਾਨ ਸਾਹਿਬ, ਜਿਹੜੇ ਮਾਰੂਫ ਸਹਾਫ਼ੀ ਨੇ, ਪਾਕਿਸਤਾਨੀ ਕਮਿਊਨਿਟੀ ਜਾਣੇ ਪਹਿਚਾਣੇ ਜਾਂਦੇ ਨੇ, ਤੇ ਬੁਨਿਆਦੀ ਤੌਰ ਤੇ ਮੁਖਤਲਿਫ ਟੀਵੀ ਚੈਨਲ ਦੇ ਨਾਲ ਰਿਪੋਰਟਿੰਗ ਦੇ ਹਵਾਲੇ ਨਾਲ ਵੀ ਮੁਨਸਲਿਕ ਨੇ। ਤੇ ਸਭ ਤੋਂ ਪਹਿਲੇ ਮੇਰਾ ਖਿਆਲ ਹੈ ਅਸੀਂ ਅਲੀ ਅਸਗਰ ਭਾਈ ਵੱਲ ਚੱਲਦੇ ਹਾਂ। ਅਲੀ ਅਸਗਰ ਭਾਈ, ਤੁਸੀਂ ਰਿਲੈਕਸ ਹੋ, ਆਰਾਮ ਨਾਲ ਬੈਠੇ ਹੋ, ਤਬੀਅਤ ਠੀਕ ਹੈ ਤੁਹਾਡੀ?
2: ਜੀ ਜੀ
1: ਚਲੋ,
2: ਸ਼ੁਕਰ ਅਲਹਮਦੁਲਿਲਾ। ਤੁਸੀਂ
1: ਅੱਛਾ
2: ਸੁਣਾਓ, ਸਭ ਠੀਕ ਹੈ?
1: ਅਲਹਮਦੁਲਿਲਾ, ਮੈਂ ਦੱਸਦੀ ਚਲਾ ਕਿ 20 ਮਿੰਟ ਅਸੀਂ ਸਾਰੇ ਦੋਸਤਾਂ ਨੂੰ ਦੇਣੇ ਹੁੰਦੇ ਆ, ਤੇ ਇਹਦੇ ਵਿੱਚ ਤੁਸੀਂ ਬਿਲਕੁਲ ਆਰਾਮ ਨਾਲ ਰਿਲੈਕਸ ਹੋ ਕਰ, ਤੁਸੀਂ ਇਹ ਸੋਚਣਾ ਕਿ ਜਦੋਂ ਤੁਸੀਂ ਪੈਦਾ ਹੋ, ਇਹ ਸਵਾਲ ਸਾਰਿਆਂ ਦੇ ਲਈ ਹੈ, ਜਦੋਂ ਤੁਹਾਡੀ ਪੈਦਾਇਸ਼ ਹੋਈ ਉਸ ਲਈ ਘਰ ਦੇ ਹਾਲਾਤ ਕੈਸੇ ਸਨ,
2: ਜੀ
1: ਅੰਮੀ ਅੱਬਾ ਜੀ ਨੂੰ ਕੀ ਕਹਿੰਦੇ ਸੋ, ਉਹਨਾਂ ਦਾ ਰਵੱਈਆ ਕੈਸਾ ਸੀ, ਤੁਸੀਂ ਕਿਹੜੇ ਨੰਬਰ ਤੇ ਭੈਣ ਭਰਾਵਾਂ ਸੀ, ਤੁਹਾਡਾ ਕਿਹੜਾ ਨੰਬਰ ਸੀ, ਲਾਡਲੇ ਸੋ ਕਿ ਤਰ੍ਹਾਂ ਅਥਰੇ ਉਥਰੇ ਸੋ, ਜਾਂ ਫਿਰ ਹੋਰ ਜਾਂ
2: ਦੂਸਰਾ ਨੰਬਰ ਸੀ।
1: ਹਾਂ ਹੁਣੇ ਹੁਣੇ ਹੁਣੇ ਤੁਸੀਂ ਨਾ ਸਾਰੇ ਬਸ ਸਵਾਲ ਇੱਕ ਵਾਰੀ ਮੈਂ ਦੱਸ ਦਾਂਗੀ, ਤੇ ਫਿਰ ਤੁਸੀਂ ਨਾਲ ਤੁਸੀਂ ਨਾ ਇਸੇ ਹਵਾਲੇ ਨਾਲ ਆਪਣੀ ਖੁਦ ਬਖੁਦ ਆਪਣੀ ਕਹਾਣੀ ਤਰਤੀਬ ਦੇ ਕੇ, ਜੋ ਤੁਸੀਂ ਆਪਣੇ ਸਮਝੋ ਕਿ ਤੁਸੀਂ ਇੱਕ ਰੋ ਵਿੱਚ ਵਗੋਗੇ ਨਾ, ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਟੋਕਾਂ ਨਾ ਉੱਥੇ, ਉਹ ਬੜਾ ਮਜ਼ਾ ਆ ਰਿਹਾ ਹੁੰਦਾ, ਤੁਸੀਂ ਆਪਣੇ ਫਲੋ ਵਿੱਚ ਹੋਵੋਗੇ। ਤੇ ਇਹਦੇ ਇਲਾਵਾ ਅੰਮੀ ਅੱਬਾ ਜੀ ਦੇ ਨਾਲ ਤੁਹਾਡਾ ਰਵੱਈਆ ਕੈਸਾ ਸੀ, ਭੈਣਾਂ ਭਰਾਵਾਂ ਦੇ ਆਪਸ ਵਿੱਚ ਦੋਸਤੀ ਸੀ ਨਹੀਂ ਸੀ, ਕਿਉਂਕਿ ਜ਼ਰਾ ਛੋਟਾ ਜਿਹਾ ਬੱਚਾ ਨਾ, ਇੱਕ ਇੱਕ ਸਮਝ ਪੈਦਾ ਹੋਣ ਤੋਂ ਲੈ ਕੇ ਯਾਦਾਸ਼ਤ, ਤੁਸੀਂ 2-3 ਸਾਲ 4 ਸਾਲ ਦੀ ਉਮਰ ਸ਼ਾਇਦ ਤੁਹਾਨੂੰ ਯਾਦ ਰਹਿਣਾ ਸ਼ੁਰੂ ਹੋਏ ਜਦੋਂ। ਇਹਦੇ ਇਲਾਵਾ ਸਕੂਲ ਕਿਸ ਤਰ੍ਹਾਂ ਗਏ, ਧਰੁਕ ਕੇ ਖੜੇ ਗਏ ਕਿ ਸ਼ੌਕ ਸ਼ੌਕ ਨਾਲ ਗਏ, ਕੈਸੇ ਸੋ, ਘਰ ਚ ਕੋਈ ਪਿਟਾਈ ਸ਼ਟਾਈ ਹੁੰਦੀ ਸੀ ਕਿ ਬੜੇ ਲਾਡਲੇ ਬੱਚੇ ਸੋ ਜਾਂ ਬੜੇ ਅਥਰੇ ਬੱਚੇ ਸੋ। ਇਹਦੇ ਇਲਾਵਾ ਅੰਮੀ ਜੀ ਸਵੇਰੇ ਨਾਸ਼ਤੇ ਕੀ ਬਣਾ ਕੇ ਦਿੰਦੇ ਸਨ, ਟਿਫਨ ਚ ਕੀ ਲੈ ਕੇ ਜਾਂਦੇ ਸੋ, ਸਕੂਲ ਕਿੰਨਾ ਦੂਰ ਸੀ, ਦੂਰ ਕਿੰਨਾ ਸੀ ਸਕੂਲ, ਤੇ ਤੁਸੀਂ ਆਉਣ ਜਾਣ ਵੇਲੇ ਕਿਸ ਤਰ੍ਹਾਂ ਜਾਂਦੇ ਸੋ, ਕੋਈ ਰਿਕਸ਼ਾ ਟੈਕਸੀ ਸੀ, ਪੈਦਲ ਇੱਕ ਦੂਸਰੇ ਦੇ ਗਲੇ ਚ ਬਾਹਾਂ ਪਾ ਕੇ ਦੋਸਤ ਸੰਗੀ ਯਾਰ ਟੁਰ ਕੇ ਜਾਂਦੇ ਸਨ, ਤੇ ਉਹ ਸਾਰੇ ਨਜ਼ਾਰੇ ਯਾਦ ਕਰਨਗੇ। ਸਭ ਤੋਂ ਪਹਿਲੇ ਮਹਿਮਾਨ ਸਾਡੇ ਤਸ਼ਰੀਫ ਲਿਆਉਂਦੇ ਨੇ ਅਲੀ ਅਸਗਰ ਸਾਹਿਬ ਰਾਵਲਪਿੰਡੀ ਪਾਕਿਸਤਾਨ ਤੋਂ।
2: ਖੁਸ਼ਾਮਦੀਦ, ਖੁਸ਼ਾਮਦੀਦ ਜੀ। ਬਹੁਤ ਸ਼ੁਕਰੀਆ, ਬਹੁਤ ਨਵਾਜ਼ਿਸ਼ ਆਪਨੇ ਇੰਟਰੋਡਕਸ਼ਨ ਮੇਰਾ ਕਰਾਇਆ। ਸਰ ਮੈਂ ਮੇਰੇ ਸੇ ਬੜੀ ਜੋ ਨਾ ਮੇਰੀ ਇੱਕ ਬਹਿਨ ਥੀ,
1: ਪੰਜਾਬੀ ਚਾ ਜਾਓ,
2: ਅੱਲਾ ਉਹਨੇ
1: ਅਲੀਵਰ
2: ਬਹੁਤ ਸ਼ੁਕਰ
1: ਪੰਜਾਬੀ
2: ਹੈ
1: ਚਾ ਜਾਓ,
2: ਮੁਝਸੇ
1: ਪੰਜਾਬੀ ਚਾ ਜਾਓ,
2: ਯੂਸਨ ਜੀ
1: ਪਟਵਾਰੀ
2: ਵੀ
1: ਚਾ ਜਾਓ,
2: ਦੋ ਦੋ
1: ਹਿੰਦੂ
2: ਤਿੰਨ
1: ਚਾ ਜਾਓ, ਪੰਜਾਬੀ ਚਾਓ।
2: ਅੱਛਾ ਮੈਂ ਅਰਜ਼ ਕਰ ਰਿਹਾ। ਅੱਛਾ ਮੇਰੀ ਤੂੰ ਮੇਰੀ ਬੜੀ ਭੈਣ ਸੀ ਇੱਕ, ਉਸ ਤੋਂ ਬਾਅਦ ਦੂਸਰੇ ਨੰਬਰ ਤੇ ਮੈਂ ਸੀ। ਔਰ
1: ਅੱਛਾ
2: ਮੈਂ ਇਸ ਤਰ੍ਹਾਂ ਕਿ ਸਕੂਲ ਮੇਰਾ ਇਸ ਤਰ੍ਹਾਂ ਸੀ ਕਿ ਦਰਵਾਜ਼ਾ ਖੋਲ ਦਿਓ ਨਾ ਆਪਣੇ ਹਵੇਲੀ ਦਾ, ਤੇ ਸਾਹਮਣੇ ਸਕੂਲ ਨਜ਼ਰ ਆਉਂਦਾ ਸੀ ਸਾਡਾ।
1: ਅੱਛਾ
2: ਕੋਈ
1: ਅੱਛਾ
2: ਹਾਰਡਲੀ ਕੋਈ, ਬਸ ਇਹ ਸਮਝੋ ਕਿ ਕੋਈ 400 ਫੁੱਟ ਨੇ ਫਾਸਲੇ ਤੇ ਸੀ।
1: ਵਾਹ ਜੀ ਵਾਹ,
2: ਉਸਲੇ ਆਬਾਦੀ ਨਹੀਂ ਸੀ ਇਤਨੀ, ਤੇ ਸਾਹਮਣੇ ਕਰਕੇ ਸਕੂਲ ਹੁੰਦਾ ਸੀ। ਘਰ ਕਰੀਬ ਰਹਿ, ਲੇਕਿਨ ਘਰ ਸਾਡੇ ਨੇ ਦਰਵਾਜ਼ਾ ਖੋਲ੍ਹੋ ਨਾ ਤਾਂ ਦੂਰ ਕੋਈ 400 ਫੁੱਟ ਨੇ ਫਾਸਲੇ ਤੇ ਸਾਡਾ ਸਕੂਲ ਤੇ,
1: ਅੱਛਾ
2: ਉੱਥੇ
1: ਉਸੇ
2: ਜਾਂਦੇ
1: ਜਗ੍ਹਾ
2: ਸਾਂ
1: ਵੀ ਖਾਲੀ ਖਾਲੀ ਹੁੰਦੀ ਸੀ
2: ਤੇ
1: ਨਾ, ਮੈਦਾਨ
2: ਬਾਕੀ।
1: ਮੈਦਾਨ ਕੋਈ ਕੋਈ ਘਰ ਬਣਿਆ ਹੁੰਦਾ ਸੀ। ਹਾਂ ਜੀ ਜੀ ਅਲੀ ਬਾਈ, ਜਾਰੀ ਰੱਖੋ ਗੱਲ ਜੀ। ਅਲੀ ਅਸਗਰ ਸਾਹਿਬ, ਗੱਲਬਾਤ ਜਾਰੀ ਰੱਖੋ ਤੁਸੀਂ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
2: ਜੀ ਜੀ ਆ ਰਹੀ ਹੈ,
1: ਹਾਂਜੀ ਤੁਸੀਂ ਗੁਫ਼ਤਗੂ ਜਾਰੀ
2: ਆ
1: ਰੱਖੋ,
2: ਰਹੀ ਹੈ
1: ਤੁਹਾਡਾ ਕੈਮਰਾ ਬੰਦ
2: ਤੁਹਾਨੂੰ
1: ਹੋ
2: ਆ
1: ਗਿਆ
2: ਰਹੀ ਹੈ ਮੇਰੀ? ਕੋਈ ਨਹੀਂ
1: ਜੀ, ਤੁਹਾਡੀ ਆਵਾਜ਼ ਹੁਣ ਆਈ, ਕੈਮਰਾ ਬੰਦ ਹੋ ਗਿਆ, ਕੈਮਰਾ
2: ਹੈਲੋ
1: ਖੋਲ ਲਓ ਆਪਣਾ।
2: ਅੱਛਾ ਕੈਮਰਾ ਨਹੀਂ ਖੋਲਿਆ।
1: ਹਾਂ ਸਾਹਮਣੇ ਦੇਖੋ, ਸਾਹਮਣੇ ਸਕਰੀਨ ਤੇ ਉਂਗਲੀ
2: ਅੱਛਾ
1: ਲਗਾਓ ਕੈਮਰੇ ਵਾਲੇ ਨਿਸ਼ਾਨ ਤੇ
2: ਮੈਂ
1: ਜਿੱਥੇ ਸਟਾਪ ਲਿਖਿਆ ਹੈ। ਹਾਂ ਆ ਗਈ ਆ ਗਈ।
2: ਨਹੀਂ ਮੈਂ ਅਰਜ਼ ਕਰ ਰਿਹਾ ਸੀ ਨਾ, ਹਾਂ ਮੈਂ ਇਹ ਕਹਿ ਰਿਹਾ ਸੀ ਕਿ ਮੇਰਾ 400 ਫਾਸਲੇ ਤੇ ਮੇਰਾ ਸਕੂਲ ਸੀ, ਤੇ ਜਿਸ ਤਰ੍ਹਾਂ ਹੋਰ ਬੱਚੇ ਵੀ ਇਸੇ ਤਰ੍ਹਾਂ ਆਉਂਦੇ ਨਾ, ਸ਼ੁਰੂ ਸ਼ੁਰੂ ਸਕੂਲ ਇੰਨਾ ਲਗਾਉ ਨਹੀਂ ਹੁੰਦਾ, ਠੀਕ ਹੈ ਨਾ?
1: ਜੀ
2: ਤਾਂ
1: ਜੀ
2: ਮੇਰੀ ਜਨਾਬ ਲਈ ਵਾਲਦ ਸਾਹਿਬ ਜਾਂਦੇ ਸਨ ਕੰਮ ਤੇ, ਮੈਂ ਅਗਰ ਨਾ ਜਾਵਾਂ ਤਾਂ ਮੇਰੀ ਮਾਂ 21 ਦਫਾ ਕਹਿੰਦੀ ਸੀ ਕਿ ਮੈਂ ਬੁਲਾਉਂਦੀ ਹਾਂ ਸਕੂਲ ਮਾਸਟਰ ਨੂੰ, ਆਪੇ ਬੱਚੇ ਭੇਜਣਗੇ ਉਠਾ ਲੈਣਗੇ,
1: ਅੱਛਾ
2: ਆਪੇ ਟੁੱਟ ਜਾਣੇ ਇਸ ਬਾਰੇ ਤੇ ਜ਼ਿੰਦਗੀ ਨਹੀਂ ਵੇਜਾ ਤੂੰ ਨਾ, ਤਾਂ ਫਿਰ
1: ਅੱਛਾ
2: ਸਹੀ ਕਰਕੇ ਉੱਥੇ ਪੜ੍ਹਦੇ ਸਾਂ।
1: ਅੱਛਾ
2: ਇਸ ਲਿਹਾਜ਼ ਨਾਲ ਮੇਰਾ ਸਕੂਲ ਦਾ ਮਸਲਾ ਇਸ ਤਰ੍ਹਾਂ ਨਹੀਂ ਸੀ ਕਿ ਮੇਰੇ ਘਰ ਨੇ ਕੋਲ ਸੀ ਸਕੂਲ, ਠੀਕ
1: ਸਹੀ
2: ਹੈ ਨਾ ਜੀ? ਅੱਗੋਂ ਉੱਥੇ ਜਾ ਕੇ ਸਾਡੇ ਮਾਸਟਰ ਸਾਹਿਬ ਜਿਹੜੇ ਨਾ ਉਹ ਬੜੇ ਅੱਛੇ ਸਨ, ਤੇ ਮੈਂ ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਹੁੰਦਾ ਨਾ ਮਸਲੇ ਮਸਾਇਲ, ਮੈਂ ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਬਲਕਿ ਇਸ ਤਰ੍ਹਾਂ ਸਮਝੋ ਕਿ ਤੁਸੀਂ ਸਕੂਲ ਵਿੱਚ ਮੈਂ ਠੀਕ ਸਾਂ, ਬਲਕਿ ਜਿਹੜੇ 7th ਕਲਾਸ ਵਿੱਚ ਪਹੁੰਚੇ ਨਾ,
1: ਹਾਂਜੀ,
2: ਤੇ ਉਸਲੇ ਮੈਂ ਦੇਖਿਆ ਜਵਾਬ ਦੀ ਕਿ ਮੇਰੀ ਪੂਰੀ ਕਲਾਸ ਮੈਥ ਚ ਫੇਲ ਸੀ, ਇੱਕ ਮੈਂ ਪਾਸ ਸੀ, ਉਹ ਵੀ 33 ਨੰਬਰ ਤੇ।
1: ਵਾਹ ਵਾਹ ਵਾਹ,
2: ਇਸ ਤਰ੍ਹਾਂ ਵੀ ਐਸਾ ਮੌਕਾ ਆਇਆ, ਲੇਕਿਨ ਇਹ ਕਿ ਬਚਪਨ ਚੋਂ ਇੱਕ ਤੇ ਵੇ ਕਿ ਅਸੀਂ ਖੇਲਾਂ ਛੇਲਾਂ, ਉਸ ਵਕਤ ਦੀਆਂ ਖੇਲਾਂ ਵੀ ਮੁਨਫਰਿਦ ਸਨ, ਗੁੱਲੀ ਡੰਡਾ ਹੁੰਦਾ ਸੀ, ਪਤਾ ਨਹੀਂ ਤੁਸੀਂ ਜਾਣਦੇ ਹੋ ਕਿ
1: ਜੀ
2: ਨਹੀਂ,
1: ਜੀ ਜੀ
2: ਇੱਕ
1: ਬਿਲਕੁਲ
2: ਗੁੱਲੀ ਡੰਡਾ ਉਸ ਨਹੀਂ, ਇੱਕ ਲਾਟੂ ਹੁੰਦੇ ਸਨ ਲਾਟੂ, ਉਸ
1: ਅੱਛਾ
2: ਨੂੰ ਜਨਾਬ ਦੀ ਚਲਾਉਂਦੇ ਸਨ ਲਾਟੂ ਵੀ, ਇੱਕ ਹੁੰਦਾ ਸੀ ਉਹ ਜਿਹੜੇ ਬੰਟੇ ਖੇਡਣੇ, ਜਿਸ ਤਰ੍ਹਾਂ ਗੋਲੀਆਂ ਨਹੀਂ ਖੇਡਦੇ ਬੰਟੇ,
1: ਅੱਛਾ ਅਲੀ ਭਾਈ
2: ਇਹ ਵੀ ਸਾਡੇ ਦੌਰ ਵਿੱਚ
1: ਇਹ ਤੁਸੀਂ ਨਾ ਕਿਹੜੇ ਸਾਲ ਦਾ ਜ਼ਿਕਰ ਕਰ ਰਹੇ ਹੋ ਤਾਂ ਕਿ ਸੁਣਨ ਵਾਲਿਆਂ ਨੂੰ ਪਤਾ ਚੱਲੇ ਕਿਹੜੇ ਸਾਲ ਦੀ ਕਹਾਣੀ ਸੁਣਾ ਰਹੇ ਨੇ।
2: ਮੈਂ ਤੁਹਾਨੂੰ ਇਹ ਦੱਸ ਰਿਹਾ ਨਾ, ਮੈਂ ਇਹ ਦੱਸ ਰਿਹਾ ਕਿ ਮੈਂ ਜਿਸ ਵਕਤ ਇਹ ਸਮਝੋ ਕਿ 6 5 6 6 ਸਾਲ ਨਾ ਸੀ, ਉਸਨੇ ਸ਼ੁਰੂ ਕਰ ਦਿੱਤੇ ਸਨ।
1: ਨਹੀਂ ਕਿਹੜੇ ਕਿਹੜੇ ਸ਼ਹਿਰ ਦੀ ਗੱਲ
2: ਠੀਕ ਹੈ
1: ਕਰ
2: ਨਾ
1: ਰਹੇ ਹੋ ਤੇ ਕਿਹੜੇ ਸਾਲ ਦੀ ਗੱਲ ਕਰ ਰਹੇ ਹੋ, ਕਿਹੜੇ ਸ਼ਹਿਰ ਦੇ ਵਿੱਚ ਤੁਹਾਡੀ ਪੈਦਾਇਸ਼ ਹੋਈ?
2: ਮੈਡਮ ਜੀ ਹੁਣ ਦੇਖੋ ਨਾ, ਅੱਜ ਤੁਸੀਂ ਅੱਜ ਦੇਖੋ ਸਾਡੀ ਉਮਰ ਹੈ ਫਰਜ਼ ਕਰੋ 68 70 ਸਾਲ, ਤੇ ਮੈਂ ਜਿਹੜੀ ਗੱਲ ਕਰ ਰਿਹਾ ਇਹ ਕਰ ਰਿਹਾ 5 ਸਾਲ ਨਹੀਂ, ਜਿਹੜੇ ਮੇਰੀ 5 ਸਾਲ ਉਮਰ ਸੀ,
1: ਯਾਨੀ
2: ਠੀਕ ਹੈ ਨਾ?
1: 50 55 ਦੇ ਜ਼ਮਾਨੇ ਦੀ ਗੱਲ ਕਰ ਰਹੇ ਹੋ, 50 55 ਦਾ ਦੌਰ ਤੁਸੀਂ ਦਿਖਾ ਰਹੇ ਹੋ, ਇਸ ਲਈ ਜਿਹੜੇ ਦੋਸਤ ਸੁਣਨਗੇ।
2: ਤੁਸੀਂ ਸਮਝੋ ਕਿ ਮੈਂ 60 ਨਹੀਂ 25 ਨਹੀਂ ਗੱਲ ਕਰ ਰਿਹਾ,
1: ਠੀਕ ਹੋ ਗਿਆ ਠੀਕ ਹੋ ਗਿਆ,
2: 60 ਨਹੀਂ 1960 ਨਹੀਂ 25 ਨਹੀਂ ਗੱਲ ਕਰ ਰਿਹਾ, 60
1: ਠੀਕ ਹੋ ਕਿ ਉਹ ਜ਼ਮਾਨਾ ਤੁਸੀਂ ਯਾਦ ਕਰ ਰਹੇ ਹੋ, ਕਿਉਂਕਿ
2: ਠੀਕ ਹੈ
1: ਹਰ
2: ਨਾ?
1: 5 ਸਾਲ ਬਾਅਦ ਥੋੜਾ
2: ਹਾਂ
1: ਤਬਦੀਲੀ ਆ ਜਾਂਦੀ ਹੈ ਨਾ ਟਾਈਮ ਦੇ ਵਿੱਚ। ਹਾਂਜੀ
2: ਹਾਂ ਹਾਂ ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਖੇਡਣੇ ਸਾਂ, ਔਰ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ ਕਿ ਮੈਂ ਬੰਟੇ ਜਿਹੜੇ ਨਾ ਬੰਟੇ, ਇਸ ਵਿੱਚ ਮੈਂ ਬੜਾ ਜ਼ਬਰਦਸਤ ਸੀ ਖਿਲਾੜੀ ਸੀ ਇਸ ਲਿਹਾਜ਼ ਨਾਲ, ਕਿ ਮੈਂ ਉਹ ਕਿਉਂ ਨਾ ਕਿ ਡਾਲਡੇ ਦੇ ਡੱਬੇ ਹੁੰਦੇ ਸਨ, ਡਾਲਡੇ ਨੇ 5 ਕਿਲੋ ਦੇ, ਤੇ ਮੈਂ ਉਹ ਰੱਖੇ ਸਨ, ਉਹ ਮੇਰੇ ਕੋਲ ਬਹੁਤ ਜ਼ਿਆਦਾ ਭਰ ਜਲਾਦੇ ਹੋਣਾ ਸੀ, ਪੋਣਾ ਹੁੰਦਾ ਸੀ 5 ਕਿਲੋ ਦਾ, ਤੇ ਮੇਰੇ ਕੋਲ ਲੋਕ ਆਉਂਦੇ ਸੀ ਘਰੋਂ ਸ਼ੌਕ ਸੀ ਨਾ,
1: ਅੱਛਾ
2: ਤੇ ਫਿਰ ਇੱਕ ਸਿੱਲਾ ਇੱਕ ਨਈ ਖੇਲ ਆਈ ਸੀ ਲਾਟੂ,
1: ਅੱਛਾ
2: ਫਿਰ ਲਾਟੂ ਆਏ ਖੇਲਣੇ ਰਿਹਾ, ਤੇ ਜਿਹੜੀ ਹੁੰਦੀ ਸੀ ਨਾ ਗੁੱਲੀ ਡੰਡਾ, ਇਹ ਤਾਂ ਬਹੁਤ ਉਸਲੇ ਕਿਉਂਕਿ ਖੁੱਲੀ ਜਗ੍ਹਾ ਹੁੰਦੇ ਸਨ,
1: ਹਾਂ
2: ਅਸਾਂ ਨੇ ਘਰ ਨੂੰ ਖੁੱਲੀ ਜਗ੍ਹਾ ਹੁੰਦਾ ਸੀ ਤਾਂ ਬੜਾ
1: ਹਾਂਜੀ
2: ਉਹ ਲੁਤਫ ਆਉਂਦਾ ਸੀ,
1: ਸਹੀ
2: ਠੀਕ ਹੈ ਨਾ। ਇਸ ਤਰ੍ਹਾਂ ਅਸੀਂ ਉਹ ਆਪਣੇ ਦੌਰੇ ਸ਼ੌਕਾਂ ਬੜੀਆਂ ਪੂਰੀਆਂ ਕੀਤੀਆਂ ਜੀ, ਔਰ
1: ਅੱਛਾ
2: ਠੀਕ ਰਹੇ ਹਾਂ, ਮਤਲਬ ਫਸਟ ਕਲਾਸ
1: ਅੱਛਾ
2: ਹੀ,
1: ਇਹ
2: ਐਸਾ
1: ਦੱਸੋ
2: ਨਹੀਂ
1: ਨਾ
2: ਹੈ।
1: ਕਿ
2: ਲੇਕਿਨ
1: ਮੰਮੀ
2: ਅਸੀਂ
1: ਨੂੰ ਕੀ
2: ਕਦੇ
1: ਕਹਿੰਦੇ ਸੋ,
2: ਸਿਰਫ
1: ਆਪਣੀ ਅੰਮੀ
2: ਖੌਫ
1: ਨੂੰ ਕੀ
2: ਆਉਂਦਾ
1: ਕਹਿੰਦੇ
2: ਸੀ ਇੱਕ
1: ਸੋ,
2: ਮੇਰੇ ਵਾਲਿਦ ਸਾਹਿਬ ਨੂੰ,
1: ਆਪਣੀ
2: ਬਸ ਉਹਨਾਂ
1: ਅੰਮੀ ਨੂੰ ਕੀ ਕਹਿੰਦੇ ਸੋ?
2: ਪੜ੍ਹੇ
1: ਅਲੀ
2: ਨਹੀਂ
1: ਭਾਈ,
2: ਪੜ੍ਹੇ ਨਹੀਂ
1: ਮੇਰੀ ਆਵਾਜ਼ ਆ ਰਹੀ ਹੈ? ਤੁਸੀਂ ਆਪਣੀ ਅੰਮੀ ਨੂੰ ਕੀ
2: ਅੰਮੀ
1: ਕਹਿੰਦੇ ਸੋ?
2: ਅੰਮੀ ਨੂੰ
1: ਆਪਣੇ ਅੱਬੂ
2: ਅਸੀਂ,
1: ਨੂੰ ਕੀ
2: ਅੰਮੀ ਨੂੰ
1: ਕਹਿੰਦੇ
2: ਅਸੀਂ
1: ਸੋ?
2: ਕਹਿੰਦੇ ਸਾਂ ਬੇਜੀ,
1: ਬੇਜੀ, ਅੱਛਾ
2: ਅੰਮੀ ਨੂੰ ਅਸੀਂ ਬੇਜੀ ਕਹਿੰਦੇ ਸਾਂ, ਤੇ ਸਾਡੀ ਬੇਜੀ ਜਿਹੜਾ ਨਾ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੀ ਸੀ, ਬਹੁਤ
1: ਅੱਛਾ
2: ਪਿਆਰ ਕਰਦੀ ਸੀ ਮੇਰੀ ਅੰਮੀ, ਅੱਲਾ
1: ਅੱਛਾ
2: ਨੂੰ ਕਰੋੜ ਕਰੋੜ ਜੰਨਤ ਦੇ, ਔਰ
1: ਆਮੀਨ,
2: ਆਖਰ ਤੱਕ ਮਰਨੇ ਤੱਕ ਵੀ ਨਾ ਉਹ ਮੇਰੀ ਵਾਲਦਾ ਮੇਰੇ ਨਾਲ ਇਨਤਹਾ ਨਾਲ ਪਿਆਰ ਕਰਦੀ ਸੀ, ਔਰ ਸਾਰਿਆਂ ਨੂੰ ਪਤਾ ਹੈ, ਮੇਰੇ
1: ਅੱਛਾ
2: ਭੈਣਾਂ ਭਾਈਆਂ ਨੂੰ ਪਤਾ ਹੈ, ਮੇਰੇ ਰਿਸ਼ਤੇਦਾਰਾਂ ਨੂੰ ਪਤਾ ਹੈ, ਮੇਰੇ ਆਲੇ ਮੱਲਾ ਨੂੰ ਵੀ ਪਤਾ ਹੈ ਕਿ
1: ਅੱਛਾ
2: ਮੇਰੀ ਮਾਂ ਔਰ ਮੇਰੇ ਬਾਪ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ,
1: ਅੱਛਾ ਤੇ ਇਹ ਦੱਸੋ ਨਾ
2: ਤੇ
1: ਬਾਕੀ ਭੈਣ
2: ਭਰਾ
1: ਭਰਾ
2: ਖੈਰ
1: ਜੈਲਸ ਕਿਉਂ
2: ਵੈਸੇ
1: ਸਨ?
2: ਪਿਆਰ ਕਰਦੀਆਂ ਭਾਈਆਂ ਨਾਲ,
1: ਬਾਕੀ ਭੈਣ ਭਰਾ ਨਹੀਂ ਜੈਲਸ ਹੁੰਦੇ ਸਨ ਕਿ ਵੀ ਇਹ
2: ਹਾਂ
1: ਬਹੁਤਾ ਲਾਡਲਾ ਹੈ, ਜਨੂ ਨਾਲ ਪਿਆਰ ਕਰਦੇ, ਅੰਮੀ ਜੀ ਇਹਨੂੰ ਬੇਜੀ ਜ਼ਿਆਦਾ ਪਿਆਰ
2: ਨਹੀਂ
1: ਕਰਦੇ।
2: ਨਹੀਂ ਨਹੀਂ ਜੈਲਸੀ ਵਾਲਾ ਕੋਈ ਐਸਾ ਨਹੀਂ ਸੀ, ਸਾਰੇ
1: ਅੱਛਾ
2: ਸਾਡੇ ਭੈਣ ਭਾਈ ਜਿਹੜੇ ਨਾ ਆ ਠੀਕ ਰਹਿੰਦੇ ਸੀ, ਕੋਈ ਜਲਸੀ ਨਾ ਅਨਸਰ ਹੈ ਹੀ ਨਹੀਂ ਸੀ ਉਹਨਾਂ ਚ।
1: ਅੱਛਾ ਤੇ ਨਾਸ਼ਤੇ ਚ ਕੀ ਬਣਾਉਂਦੇ ਸਨ ਬੇਜੀ?
2: ਅੰਮੀ ਜੀ ਜ਼ਿਆਦਾਤਰ ਮੈਨੂੰ ਨਾਸ਼ਤੇ ਜਿਹੜਾ ਅੰਡਾ ਦਿੰਦੇ ਸਨ, ਅੰਡਾ
1: ਅੱਛਾ
2: ਕਿਉਂਕਿ ਅੰਡਾ ਮੇਰੀ ਫੇਵਰੇਟ ਹੁੰਦੀ ਸੀ, ਕਿਸੇ ਲਈ ਭੁੰਨ ਕੇ ਦੇਣ, ਕਿਸੇ ਲਈ ਉਹ ਆਮਲੇਟ ਬਣਾ ਦੇਣ, ਕਿਸੇ ਲਈ ਅਸੀਂ ਉਬਾਲ ਕੇ ਮਤਲਬ ਕੇ ਦੇਣ, ਮਤਲਬ ਅੰਡਾ ਜਿਹੜਾ ਮੇਰਾ ਫੇਵਰੇਟ ਹੁੰਦਾ ਸੀ।
1: ਅੰਡਾ ਪਰਾਠਾ, ਅੰਡਾ ਪਰਾਠਾ ਯਾਨੀ ਉਸ ਵੇਲੇ ਦਾ ਨਾਸ਼ਤਾ ਸੀ ਤੁਹਾਡਾ ਖਿਆਲ ਹੈ ਕਿ ਮਸ਼ਹੂਰ ਨਾਸ਼ਤਾ ਉਸ ਵੇਲੇ ਅੰਡਾ ਪਰਾਠਾ ਜ਼ਿਆਦਾ ਘਰਾਂ 'ਚ ਬਣਦਾ ਸੀ
3: ਓਕੇ ਦਮ
1: ਜੀ?
2: ਮੈਡਮ ਇਸ ਤਰ੍ਹਾਂ ਕਿ ਕੋਈ ਅਸਾਂ ਨੂੰ ਮਤਲਬ ਕਿ ਇੱਕ ਨਾ ਮੈਂ ਤੁਹਾਨੂੰ ਦੱਸਿਆ ਨਾ ਕਿ ਸਾਡੇ ਅਹਿਲੇ ਮੱਲਾ ਜਿਹੜਾ ਨਾ ਅਹਿਲੇ ਮੱਲਾ
1: ਜੀ
2: ਉਹ ਵੀ ਸਾਡੇ ਨਾਲ ਪਿਆਰ ਕਰਦੇ ਸਨ, ਕੋਈ ਐਸੀ ਮੁਖਾਲਫਤ ਨਾ ਕਿ ਅਨਸਰ ਕਿਸੇ ਜਗ੍ਹਾ ਨਹੀਂ ਸੀ, ਅੱਲਾ ਦਾ ਇਹ ਫਜ਼ਲ ਰਿਹਾ ਕਿ ਕੋਈ ਐਸੀ ਨਹੀਂ ਹੁੰਦਾ ਸੀ, ਔਰ ਮੇਰੀ ਖਾਲਾ ਜੀ ਲਿਆਉਂਦੀਆਂ ਸਨ ਨਾ ਉਹ ਤੇ ਬਹੁਤ ਹੀ ਮੇਰੇ ਨਾਲ ਪਿਆਰ ਕਰਦੀਆਂ ਸਨ, ਮੇਰੀਆਂ ਖਾਲਾ ਮਾਖਾਲਾ ਮੇਰੀਆਂ ਤਿੰਨ ਖਾਲਾ ਸਨ ਜੀ, ਮੇਰੀ ਵਾਲਦਾ ਜੀ ਤਿੰਨ ਭੈਣਾਂ ਸਨ, ਕਿ ਅਸੀਂ ਵੀ ਖਾਲਾ ਨੇ ਘਰ ਜਾਂਦੇ ਸਨ ਬੜੇ ਖੁਸ਼ ਹੁੰਦੇ ਸਾਂ, ਔਰ ਸਾਡੀ ਨਾਨੀ ਨਾਨਾ ਬਹੁਤ ਖੁਸ਼ ਹੁੰਦੇ ਸਨ ਅਸੀਂ, ਹਾਲਾਂਕਿ ਨਾਨੀ ਨਾਨੇ ਘਰ ਬਹੁਤ ਘੱਟ ਜਾਂਦੇ ਸਾਂ, ਲੇਕਿਨ ਉਹ ਬਹੁਤ ਪਿਆਰ ਕਰਦੇ ਸਨ ਕਿਉਂਕਿ ਦਿਹਾਤ ਸੀ ਨਾ, ਅਸੀਂ ਆ ਸ਼ਹਿਰਾਂ ਨੇ ਰਹਿਣ ਵਾਲੇ, ਸਾਡੇ ਕੋਲੋਂ ਮਤਲਬ ਕਿ 300 ਫੁੱਟ ਤੇ ਸਾਡੇ ਕੋਲ
1: ਪੈਦਾ ਹੋਏ
2: ਮੇਨ
1: ਸੋ ਨਾ
2: ਰੋਡ ਤੇ
1: ਰਾਵਲਪਿੰਡੀ ਦਾ
2: ਸ਼ਹਿਰ
1: ਆ ਰਹੇ ਹੋ ਤੁਸੀਂ ਇਹ ਸਾਰਾ ਜ਼ਿਕਰ ਅਲੀ ਬਾਈ
2: ਜੀ, ਰਾਵਲਪਿੰਡੀ ਸਾਡੇ ਆ ਕੈਂਟ ਨੇ ਅੱਗੇ ਤਾਂ ਕਰੀਬ ਸਾਡੇ ਪਿਸ਼ਾਵਰ ਰੋਡ ਸਾਡੇ ਕੋਲ ਹੈ,
1: ਅੱਛਾ ਅੱਛਾ ਯਾਨੀ ਉਸ ਲਈ ਉਸ ਨੂੰ ਕਹਿੰਦੇ ਸਰ ਚੂੜ ਵਾਲਾ ਇਲਾਕਾ, ਚੂੜ
2: ਇਸ
1: ਵਾਲਾ
2: ਪਰ
1: ਇਲਾਕਾ
2: ਅਸੀਂ
1: ਜਿਹੜਾ
2: ਜੀ
1: ਚੂੜ ਵਾਲਾ ਇਲਾਕਾ ਚੂੜ ਕਹਿੰਦੇ ਸਰ ਨਾ ਉਸ ਲਈ ਜ਼ਮਾਨੇ ਨੂੰ।
2: ਆ ਇਹ ਇਲਾਕਾ ਕਹਿੰਦੇ ਹਾਂ ਜੀ, ਵੈਸਟੇ ਦੇ ਆਪੋਜ਼ਿਟ ਹੈ ਚੂੜ ਅੜਪਾਲ, ਇੱਕ ਬੰਦਾ ਸੀ ਚੂੜ ਅੜਪਾਲ ਹੈ, ਉਹ ਮੁਸਲਿਮ ਸੀ, ਉਸਦਾ ਨਾਂ ਸੀ ਉਸ ਬੰਦੇ ਦਾ, ਉਸਦੇ ਨਾਂ
1: ਬਿਲਕੁਲ
2: ਰੱਖਿਆ ਗਿਆ
1: ਮਸ਼ਹੂਰ ਸੀ ਉਸ ਵੇਲੇ ਤੇ, ਬਿਲਕੁਲ ਜੰਗਲ ਸੀ ਜਾਂ ਖਾਲੀ ਖਾਲਾ ਇਲਾਕਾ ਸੀ। ਤੇ ਤੁਸੀਂ ਇਹ ਮੈਨੂੰ ਦੱਸੋ ਕਿ ਉਸ ਜ਼ਮਾਨੇ ਵਿੱਚ ਫਿਰ ਤੁਸੀਂ ਸਕੂਲ ਦੇ ਟਿਫਨ ਵੀ ਲੈ ਕੇ ਜਾਂਦੇ ਸੋ, ਤੁਹਾਡਾ ਸਕੂਲ ਤੇ ਨੇੜੇ ਸੀ, ਤੁਸੀਂ ਤੇ ਅੱਧੀ ਛੁੱਟੀ ਵੇਲੇ ਘਰ ਆ ਜਾਂਦੇ ਹੋਵੋਗੇ, ਤੇ ਫਿਰ ਕੋਈ ਅੱਧੀ ਛੁੱਟੀ ਵੇਲੇ ਅੰਮੀ ਜੀ ਵੈਸੇ ਖਰਚੀ ਖੁਰਚੀ ਦਿੰਦੇ ਸਨ ਕੋਈ ਸਕੂਲ ਦੇ ਬਾਹਰ, ਰੇੜੀਆਂ ਸ਼ੇੜੀਆਂ ਲੱਗਦੀਆਂ ਸਨ, ਕੋਈ ਗੋਲ ਗੱਪੇ ਕੋਈ ਚਾਟਾਂ ਛਾਟਾਂ ਕੋਈ ਲੱਗਦੀਆਂ ਸਨ ਕਿ ਉਸ ਵੇਲੇ ਰਿਵਾਜ਼ ਸੀ?
2: ਰਿਵਾਜ ਨਹੀਂ ਸੀ ਉਸਲੇ, ਇੱਕ ਔਰਤ ਜਿਹੜੀ ਹੈ ਨਾ ਬੇਵਾ ਸੀ, ਅੱਲਾ ਉਸਨੂੰ ਇਮਾਨ ਨਸੀਬ ਕਰੇ ਬਹੁਤ ਅੱਛੇ, ਉਹ ਚਟਪਟੇ ਕਰਕੇ ਲਾਉਂਦੀ ਸੀ, ਉਸੇ ਇੱਕ ਪੈਸੇ ਦਾ ਮਿਲਦਾ ਸੀ ਚਟਪਟਾ ਜਿਹਾ ਨਾ, ਉਹ ਲੱਗਦਾ ਸੀ ਕਿ ਹੈ ਨਿਮਕੀਨ ਸੀ ਬੜਾ ਅੱਛਾ ਤਰੀਕੇ ਨਾਲ, ਲੇਕਿਨ ਉਹ ਇਹ ਸਮਝ ਲਓ ਤੁਸੀਂ ਕਿ ਜਿਸ ਤਰ੍ਹਾਂ ਕੋਈ ਖਮੀਰਾ ਆਟਾ ਨਹੀਂ, ਖਮੀਰੇ ਆਟੇ ਨੂੰ ਬਣਾਉਂਦੀ ਸੀ, ਤਲ ਕੇ ਨਾ ਲੈ ਕੇ ਆਉਂਦੀ ਸੀ,
1: ਅੱਛਾ ਅੱਛਾ ਇਹ ਯਾਨੀ
2: ਤੇ ਉਹ ਜ਼ਿਆਦਾਤਰ ਚੱਲਦਾ ਸੀ, ਬਾਕੀ ਕਾਰੇ ਚ ਮੁਫਤ ਕਾਲਜ ਮੁਫਤ ਕਾਰੇ ਚ ਮੁਖਤਲਿਫ ਚੀਜ਼ਾਂ ਅਗਰ ਪੱਕੀਆਂ ਹੋਣ ਕੋਈ, ਤੇ ਵੈਸੇ ਜ਼ਿਆਦਾਤਰ ਜਿਹੜਾ ਨਾ ਉਹ ਜਿਸੇ ਮਹਿਮਾਨ ਆਉਂਦੇ ਨਾ ਉਸ ਲਈ ਡਿਸ਼ਾਂ ਸ਼ਿਸ਼ਾਂ ਕੁਛ ਜ਼ਿਆਦਾ ਪੱਕਦੀਆਂ ਨੇ, ਫਾਇਦਾ ਹੋ ਚੱਲਣਾ ਸੀ ਕਿ ਮਹਿਮਾਨ ਆਏ ਨੇ ਸਰ।
1: ਅੱਛਾ ਇਹ ਤਿਉਹਾਰ ਦੀ ਗੱਲ ਦੱਸੋ,
2: ਸਾਡੇ ਆਪਣੇ ਰਿਸ਼ਤੇਦਾਰ ਹੀ
1: ਤਿਉਹਾਰ
2: ਜ਼ਿਆਦਾ
1: ਤੇ
2: ਉਸਨੂੰ।
1: ਕੋਈ ਖਾਸ ਮੌਕਾ ਜਦੋਂ ਹੁੰਦਾ ਸੀ ਤੇ ਇਹ ਵੀ ਦੱਸੋ ਨਾਲ ਕਿ ਸਾਲ ਵਿੱਚ ਕੱਪੜੇ ਕਿਤਨੀ ਵਾਰੀ ਨਵੇਂ ਬਣਦੇ ਸਨ, ਕੀ ਰਿਵਾਜ ਸੀ ਉਸ ਜ਼ਮਾਨੇ ਚ? ਅੱਜ ਕੱਲ ਤੇ ਹੁੰਦੇ ਨਾ ਬੁਟੀਕਾਂ ਦਾ ਜ਼ੋਰ ਏ ਤੇ ਅਲਮਾਰੀਆਂ ਭਰੀਆਂ ਫਟੀਆਂ ਹੋਈਆਂ ਨੇ ਤੇ ਰੱਖਣ ਦੀ ਜਗ੍ਹਾ ਕੋਈ ਨਹੀਂ ਵਾਲਾ ਹਿਸਾਬ, ਉਸੇ ਨੂੰ ਕੀ ਹੁੰਦਾ ਸੀ? ਉਸੇ ਲਈ ਕੀ ਕਰਦੇ ਸੋ, ਕਿਤਨੀ ਦਫਾ ਸਾਲ ਵਿੱਚ ਨਵੇਂ ਜੋੜੇ ਕਿਹੜੇ ਮੌਕੇ ਤੇ ਬਣਦੇ ਸਨ?
2: ਇਸ ਤਰ੍ਹਾਂ ਮੈਡਮ ਜੀ ਕਿ ਦੋ ਤੇ ਹੁੰਦੇ ਸਰ ਸਾਡੇ ਯੂਨੀਫਾਰਮ, ਠੀਕ ਹੈ ਜੀ, ਦੋ ਯੂਨੀਫਾਰਮ। ਉਸ ਤੋਂ ਇਲਾਵਾ ਹਰ ਰਮਜ਼ਾਨ ਈਦ ਤੇ ਨਏ ਜੋੜਾ ਬਣਦਾ ਸੀ। ਉਸ ਤੋਂ ਇਲਾਵਾ ਵੀ ਇੱਕ ਸਾਲ ਇਹ ਜਿਹੜਾ ਨਾ, ਇਹ ਸਮਝੋ ਕਿ ਸਾਲ ਵਿੱਚ ਦੋ ਜਾਂ ਮੁਸ਼ਕਿਲ ਨਾਲ ਤ੍ਰੈ, ਇਤਨੇ ਜੋ ਜ਼ਿਆਦਾ ਨਹੀਂ ਬਣਦੇ ਸਰ ਜੋੜੇ ਉਸ ਵਕਤ, ਇਤਨਾ ਨਹੀਂ ਹੋਣਾ। ਲੇਕਿਨ ਉਸਨੇ ਕੱਪੜਾ ਸਸਤਾ ਸੀ, ਔਰ ਕੱਪੜਾ ਜਿਹੜਾ ਹੈ ਉਹ ਐਸਾ ਹੁੰਦਾ ਸੀ ਕਿ ਅੱਛਾ ਕੱਪੜਾ ਹੁੰਦਾ ਸੀ ਔਰ ਜਲਦੀ ਫਟਦਾ ਵੀ ਨਹੀਂ ਸੀ।
1: ਅੱਛਾ ਤੇ ਲੇਕਿਨ ਜ਼ਿਆਦਾ ਕੱਪੜੇ ਬਣਾਉਣ ਦਾ ਰਿਵਾਜ ਨਹੀਂ ਸੀ, ਬਹੁਤ ਬਕਸੇ ਭਰਨ ਦਾ ਵੀ ਰਿਵਾਜ ਉਸੇ ਲਈ ਕੋਈ ਨਹੀਂ ਸੀ, ਤੇ ਸ਼ਾਦੀ ਵਿਆਹ ਤੇ ਜਾਂ ਤੇ ਜੋੜਾ ਬਣ ਜਾਂਦਾ ਸੀ ਕੋਈ
2: ਮੈਡਮ ਜੀ, ਮੈਂ
1: ਕਿਸੇ ਦੀ ਸ਼ਾਦੀ ਹੋਏ।
2: ਮੈਂ ਮੈਡਮ ਜੀ ਤੁਹਾਨੂੰ ਅਰਜ਼ ਕਰਾਂ ਕਿ ਮੈਂ ਵਾਲਦ ਸਾਹਿਬ ਨੇ ਨਾ ਕੋਟ ਪੈਂਟ ਜਿਹੜਾ ਨਾ ਉਹ ਚੌਥੀ ਪੰਜਵੀਂ ਤੋਂ ਨਾ ਉਹਨਾਂ ਮੈਨੂੰ ਬਣਾ ਕੇ ਦਿੱਤਾ ਸੀ।
1: ਹਾਂ
2: ਕੋਟ ਪੈਂਟ
1: ਸਹੀ
2: ਉਸ ਦੌਰ ਅੱਛਾ ਜੀ ਠੀਕ ਹੈ। ਔਰ ਮੈਂ ਜਿਸਲੇ ਕਿਸੇ ਨੇ ਰਿਸ਼ਤੇਦਾਰ ਨੇ ਘਰ ਜਾਣਾ ਸੀ ਨਾ, ਮੈਨੂੰ ਕਹਿੰਦੇ ਨੇ ਬਾਊ ਜੀ ਆ ਗਏ, ਬਾਊ ਜੀ ਆ ਗਏ ਨਕੇ, ਮਜ਼ਾਕ ਨਾਲ ਕਹਿੰਦੇ ਸੀ, ਬੱਚਾ ਸੀ ਨਾ ਉਸਲੇ,
1: ਅੱਛਾ
2: ਕਹਿੰਦੇ ਜੀ ਬਾਊ ਜੀ ਆ ਗਏ ਨਕੇ।
1: ਤੇ ਤੁਸੀਂ ਪਤਲੂਨ ਚਤਲੂਨ ਪਾ ਕੇ ਬਾਬੂ ਸ਼ਾਬੂ ਬਣ ਕੇ ਨਿਕਲਦੇ ਸੋ ਤੇ ਫਿਰ ਬੱਚੇ ਜ਼ਾਰੇ ਰਸ਼ ਕਰਦੇ ਨੇ ਦੇਖ ਕੇ, ਤੇ ਤੁਸੀਂ ਆਪਣੇ ਘਰ ਦਾ ਪਹਿਲਾ
2: ਹੁੰਦਾ ਸੀ। ਰਾਜਾ ਬਾਜ ਜਾਣਾ ਸੀ ਜੀ, ਰਾਜਾ ਬਾਜ ਜਾਣਾ ਸੀ ਨਾ, ਤੋ ਮੇਰੇ ਖਾਲੂ ਰਾਣੀ ਦੁਕਾਨ ਸੀ, ਉੱਥੇ ਇੱਕ ਕਿਰਾਏਦਾਰ ਸੀ ਫਾਰਾ ਚੌਕ ਵਿੱਚ ਨਾ, ਉੱਥੇ ਉਹ ਜਨਾਬ ਜੀ ਐਨਕ ਬੜੀ ਮਜ਼ੇਦਾਰ ਕਿਸਮ ਛੋਟੀ ਜੀ ਪਲਾਸਟਿਕ ਦੀ ਐਨਕ ਬਹੁਤ ਘੱਟ ਹੁੰਦੀ ਸੀ, ਮੈਨੂੰ ਐਨਕ ਲੈ ਕੇ ਦਿੰਦੇ ਸਨ, ਅਸੀਂ ਬੜੇ ਲਾਈਕ ਕਰਦੇ ਸਨ, ਇੰਜੋਏ ਕਰਦੇ ਸਾਂ ਅਸੀਂ।
1: ਅੱਛਾ ਤੇ ਮੇਲੇ ਸ਼ੇਲੇ ਵੀ ਲੱਗਦੇ ਸਨ ਕੋਈ ਘਰਾਂ ਦੇ ਨੇੜੇ?
2: ਮੇਲੇ ਐਸਾ ਚ ਉਸ ਤਰ੍ਹਾਂ ਨਹੀਂ ਹੁੰਦਾ ਸੀ, ਲੇਕਿਨ ਈਦ ਤੇ ਨਾ, ਈਦ ਤੇ ਜ਼ਰਾ ਉਹ ਪੰਗੂੜੇ ਛੁੜੇ ਜਿਸ ਤਰ੍ਹਾਂ ਅੱਜ ਕੱਲ ਹੁੰਦੇ ਨਾ, ਇਸ ਤਰ੍ਹਾਂ ਉਸ ਵਕਤ ਵੀ ਪੰਗੂੜਿਆਂ ਨੇ ਦੌਰ ਹੁੰਦਾ ਸੀ, ਪੀਂਘਾਂ ਸ਼ੀਘਾਂ ਘਰ ਹੀ ਦੱਸਣੀਆਂ, ਘਰ ਵੀ ਪੀਂਘ ਹੁੰਦੀ ਸੀ ਪਈ ਕਿ ਮੇਰੀਆਂ ਭੈਣਾਂ ਨੇ, ਮੇਰੀ ਵੱਡੀ ਭੈਣ ਨੇ ਪਾਈ ਨਾ ਪੀਂਘ, ਤੇ ਉਸ ਵਿੱਚ ਅਸੀਂ ਮਤਲਬ ਕਿ ਉਹ ਵੀ ਕਰਦੇ ਰਹਿੰਦੇ ਸਾਂ, ਬੱਚੇ ਇਕੱਠੇ ਹੁੰਦੇ ਸਾਂ ਤੇ ਤਾਂ ਵੀ ਅਸੀਂ
1: ਉਹ ਕਰ ਲੈਂਦੇ ਸਾਂ। ਹੁੰਦਾ ਸੀ ਨਾ ਕੋਈ ਨਾ ਕੋਈ, ਤੇ ਤੁਸੀਂ ਵੀ ਪੀਂਘਾਂ ਸ਼ੀਂਘਾਂ ਛੁੱਟਦੇ ਸੀ ਤੇ ਘਰ ਹੀ ਜ਼ਿਆਦਾਤਰ ਟਾਈਮ ਭੈਣਾਂ ਭਰਾਵਾਂ ਨਾਲ ਗੁਜ਼ਰਦਾ ਸੀ।
2: ਸਾਡੇ ਘਰ ਦਰੇਕ ਲੱਗੀ ਹੁੰਦੀ ਸੀ ਨਾ ਮੈਡਮ, ਦਰੇਕ ਤੇ ਦਰੇਕ ਦੇ ਉੱਤੇ ਪੀਂਘ ਉਹਦਾ ਪਾਈ ਹੁੰਦੀ ਸੀ।
1: ਸਹੀ ਸਹੀ ਤੇ ਇਹ ਦੱਸੋ ਨਾ ਕਿ ਤੁਹਾਡੀ ਜੁਆਇੰਟ ਫੈਮਿਲੀ ਸੀ ਜਾਂ ਸੈਪਰੇਟ ਫੈਮਿਲੀ ਸੀ? ਅੰਮੀ ਅੱਬੂ ਤੇ ਭੈਣ ਭਰਾ ਸੋ ਜਾਂ ਕੋਈ ਦਾਦੀ ਦਾਦਾ ਨਾਨੀ ਨਾਨਾ ਕੋਈ ਨਾਲ ਰਹਿੰਦਾ?
2: ਸਟਾਰਟ ਹੀ ਤੁਸੀਂ ਜ਼ਰੂਰ ਗੱਲ, ਮੇਰੇ ਵਾਲਦ ਸਾਹਿਬ ਸਨ, ਇੱਕ ਮੇਰੀ ਵਾਲਦਾ ਸੀ, ਇੱਕ ਮੇਰੀ ਭੈਣ ਸੀ, ਇੱਕ ਮੈਂ ਸੀ। ਉਸ ਤੋਂ ਬਾਅਦ ਜਿਹੜੇ ਮੇਰੇ ਛੋਟੇ ਬਾਅਦ ਭੈਣਾਂ ਪਾਈ ਹੋਏ ਨੇ, ਕਿ ਮੇਰੇ ਤੋਂ ਬਾਅਦ ਜਿਹੜੀ ਭੈਣ ਹੋਈ ਹੈ ਨਾ, ਉਸ ਨਾਲ ਤਾਂ ਬੜੀ ਨਾਲ ਵੀ ਪਿਆਰ ਸੀ, ਉਸ ਨਾਲ ਵੀ ਬਹੁਤ ਪਿਆਰ। ਉਹ ਤਾਂ ਵਿਚਾਰੀ 1 ਅਗਸਤ ਨੂੰ ਤੁਸਾਂ ਦੱਸਿਆ ਸੀ ਫੋਤ ਹੋ ਗਈ ਹੈ, ਤੇ ਇਸ ਪਰ ਅਸਾਂ ਨਾਲ ਬਹੁਤ ਭੈਣਾਂ ਪਾਈ ਨਾਲ ਬੜਾ ਪਿਆਰ ਰਿਹਾ ਸਨ।
1: ਠੀਕ ਠੀਕ ਅੱਛਾ ਇਹ ਦੱਸੋ ਕਿ ਉਸ ਜ਼ਮਾਨੇ
2: ਕੋਈ ਦੂਰੀਆਂ ਨਾ, ਦੂਰੀਆਂ ਨਹੀਂ ਸੀ।
1: ਸਕੂਲ ਦਾ ਨਾਂ ਕੀ ਸੀ ਤੁਹਾਡੇ? ਸਕੂਲ ਦਾ ਨਾਂ ਕੀ ਸੀ ਤੇ ਉਸ ਸਕੂਲ ਦੇ ਕੋਈ ਦੋਸਤ ਵਗੈਰਾ ਯਾਦ ਨੇ? ਕੋਈ ਮੁਲਾਕਾਤ ਹੁੰਦੀ ਹੈ ਕਿ ਬਚਪਨ ਦੇ ਸੰਗੀ ਸਾਥੀ? ਉਸ ਲਈ ਕੋਈ ਤੁਹਾਡੀ ਖਾਸ ਖੇਡ ਖੂਡ ਕੋਈ ਸ਼ਰਾਰਤ ਹੁੰਦੀ ਸੀ? ਆਪਸ ਵਿੱਚ ਕੋਈ ਗਰੁੱਪ ਬਣਿਆ ਸੀ ਦੋਸਤਾਂ ਦਾ? ਅਲੀ ਭਾਈ ਤੁਹਾਡਾ ਇੰਟਰਨੈਟ ਮੇਰਾ ਖਿਆਲ ਹੈ ਕਿ
4: ਤਸਵੀਰ ਪਿਕਚਰ ਸਟਿਲ ਹੋ ਗਈ।
1: ਹਾਂਜੀ ਆ ਜਾਣਗੇ ਹੁਣੇ ਨਾਲ ਹੀ ਜੀ। ਅਲੀ ਭਾਈ ਤੁਹਾਡਾ ਕੈਮਰਾ ਬੰਦ ਹੋ ਗਿਆ, ਫਿਰ ਆਨ ਕਰੋ।
2: ਹੈਲੋ
1: ਜੀ ਜੀ ਤੁਹਾਡੀ ਆਵਾਜ਼ ਆ ਰਹੀ, ਤੁਹਾਡਾ ਕੈਮਰਾ ਬੰਦ ਹੋ ਗਿਆ। ਪ੍ਰਾਇਮਰੀ ਸਕੂਲ ਵਿਚ ਤੁਸੀਂ ਹੋਵੋਗੇ, ਤੁਹਾਡੇ ਕੋਈ ਯਾਦਗਾਰ ਦੋਸਤ ਜਿਹੜੇ ਕੋਈ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਰਾਬਤੇ ਚ ਰਹੇ ਜਾਂ ਬਚਪਨ ਦੀ ਦੋਸਤੀਆਂ ਕੋਈ ਹੈ ਸਨ ਤੁਹਾਡੀਆਂ ਖਾਸ?
2: ਮੈਡਮ ਜੀ ਸਾਡੇ ਤੋਂ ਐਕਚੁਅਲੀ ਮੁਕਾਮੀ ਸਾਡਾ ਇੱਕ ਬਹੁਤ ਅੱਛਾ ਦੋਸਤ ਸੀ, ਅੱਜ ਕੱਲ੍ਹ ਵੀ ਹੈ, ਲੇਕਿਨ ਰਾਬਤੇ 'ਚ ਨਹੀਂ ਹੈ ਉਹ ਬੰਦਾ, ਕਿਉਂਕਿ ਉਹ ਬਸ ਰੁਜ਼ਗਾਰ ਨੇ ਸਿਲੇ ਨੇ ਉੱਧਰ। ਦੂਸਰੇ ਇੱਕ ਸਿਆਲਕੋਟ ਤੋਂ ਸਾਡਾ ਦੋਸਤ ਸੀ, ਬਹੁਤ ਅੱਛਾ ਦੋਸਤ ਸੀ, ਉਸ ਨਾਲ ਕੁਝ ਦੋਸਤ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ ਬਚਪਨ ਦੇ ਵਿੱਚ, ਕਈ ਫੌਤ ਹੋ ਗਏ ਕੋਈ ਇਸ ਤਰ੍ਹਾਂ ਦਾ, ਲੇਕਿਨ ਉਹ ਇੱਕ ਹੀ ਦੋਸਤ ਜਿਹੜਾ ਜਿਗਰੀ ਦੋਸਤ ਨਾ ਉਹ ਸਾਡਾ ਇੱਕ ਹੀ ਸੀ, ਤੇ ਉਹ ਅੱਜ ਕੱਲ ਜ਼ਰਾ ਸਕਰੀਨ ਤੋਂ ਉੱਠ ਰਿਹਾ ਹੈ,
1: ਤੇ
2: ਬਾਕੀ ਹੁਣ ਤੁਸਾਂ ਨੂੰ ਪਤਾ ਫਿਰ ਬੰਦਾ ਜਵਾਨ ਹੁੰਦਾ
1: 10 ਸਾਲ ਦੀ ਉਮਰ ਤੱਕ ਅਸੀਂ ਤੁਹਾਨੂੰ ਹਜੇ ਤਾਂ ਰੋਕ ਰਹੇ ਹਾਂ ਤਾਂ ਕਿ ਅਸੀਂ ਅਗਲੀ ਗੁਫ਼ਤਗੂ ਕਿਸੇ ਦੂਸਰੇ ਮੌਜੂ ਦੇ ਨਾਲ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਾਂਗੇ। ਤੁਸੀਂ ਦੱਸੋ 10 ਸਾਲ ਦੀ ਉਮਰ ਦੇ ਅੰਦਰ ਅੰਦਰ ਸ਼ਰਾਰਤਾਂ ਕੈਸੀਆਂ ਹੁੰਦੀਆਂ ਸਨ ਤੁਹਾਡੀਆਂ
2: ਜੀ?
1: ਸ਼ਰਾਰਤਾਂ ਕੈਸੀਆਂ ਸਨ 10 ਸਾਲ ਦੀ ਉਮਰ ਤੱਕ, ਕਿਸ ਕਿਸਮ ਦੀਆਂ ਸ਼ਰਾਰਤਾਂ ਕਰਦੇ ਸੋ?
2: ਸ਼ਰਾਰਤਾਂ ਮੈਡਮ ਜੀ ਪਤਾ ਕੀ ਗੱਲ, ਬੱਚੇ ਦੀ ਸ਼ਰਾਰਤਾਂ ਤਾਂ ਆਪਸ ਵਿੱਚ ਹੁੰਦੀਆਂ ਹਨ, ਖਾਸ ਤੌਰ ਤੇ ਜਿਲੇ ਖੇਲਦੇ ਆ ਨਾ, ਜਿਸਲੇ ਖੇਲਦੇ ਆ ਕੋਈ ਜਿਹੜਾ ਬੰਦਾ ਜਿੱਤ ਜੁਲਣਾ ਤੇ ਦੂਸਰਾ ਜਿਹੜਾ ਉਹ ਨਾਰਾਜ਼ ਹੁੰਦਾ, ਸ਼ਿਕਾਇਤਾਂ ਲੈ ਕੇ ਘਰ ਆ ਜੁਲੈ ਕਿ ਜੀ ਇਸਨੇ ਇਹ ਕੀਤਾ ਇਸਨੇ ਇਹ ਕੀਤਾ ਬਚਪਨਾ ਹੁੰਦਾ। ਲੇਕਿਨ ਇਹ ਕਿ ਸਾਨੂੰ ਇਹ ਪਤਾ ਸਾਡੇ ਵਾਲਦੈਨ ਨੂੰ ਕਿ ਸਾਨੂੰ ਬੱਚੇ ਜ਼ਿਆਦਤੀ ਨਹੀਂ ਕਰਦੇ, ਮਤਲਬ ਮਾਂ ਬਾਪ ਨੂੰ ਕੰਫੀਡੈਂਸ ਹੁੰਦੇ ਨਾ, ਜ਼ਿਆਦਤੀ ਨਹੀਂ ਕਰਨੇ। ਉਸਦੇ ਬਾਵਜੂਦ ਵੀ ਜਿਹੜਾ ਬੱਚਾ ਸ਼ਿਕਾਇਤ ਲੈ ਕੇ ਆਏਗਾ ਜਾਂ ਕਿਹੜੇ ਉਸਦੀ ਮਾਂ ਨਾਲ ਲੈ ਕੇ ਆਏਗੀ, ਫਿਰ ਵੀ ਉਹ ਕਹਿੰਦੇ ਨੇ ਕਿ ਠੀਕ ਹੈ ਜੀ ਅਸੀਂ ਆਪਣੇ ਬੱਚੇ ਨੂੰ ਸਮਝਾ ਸਕਾਂਗੇ, ਉਹਨੂੰ ਉਸੇ ਵਕਤ ਮੋੜ ਨਹੀਂ ਦੇਣੇ ਤਰੀਕੇ ਨਾਲ, ਉਹ ਕਹਿੰਦੇ ਨੇ ਕਹਿੰਦੇ ਠੀਕ ਹੈ ਜੀ ਅਸੀਂ।
1: ਸਹੀ ਤੇ ਕਹਿੰਦੇ
2: ਸਾਡੇ ਵਾਲਦੈਨ ਵੀ ਮਾਸ਼ਾਅੱਲਾ
1: ਮਾਰ ਪਈ
2: ਉਸ ਵਕਤ ਦੇ ਵਾਲਦੈਨ ਦਾ ਦੇ ਵਾਲਦੈਨ
1: ਅਲੀ ਭਾਈ ਕਹਿੰਦੇ ਮਾਰ ਸ਼ਾਰ ਪਈ ਫੈਂਡੀ ਫੁੰਡੀ ਪਈ ਅੰਮੀ ਜੀ ਕੋਲੋਂ ਅੱਬੂ ਕੋਲੋਂ ਫੈਂਡੀ ਪਈ ਕਦੇ ਘਰੋਂ?
2: ਬਿਲਕੁਲ ਫੈਂਟੀ ਮਾਂ ਮਾਂ ਨੇ ਇੱਕ ਅਥੂ ਕਦੇ ਵੀ ਨਹੀਂ ਪਈ ਜੀ ਮੈਡਮ, ਕਦੇ ਵੀ ਨਹੀਂ ਪਈ, ਬਲਕਿ ਮਾਂ ਨੇ ਹਮੇਸ਼ਾ ਜਿਹੜੀ ਹੈ ਨਾ ਉਹ ਟਾਲ ਬਣੀ ਹੈ।
1: ਅੱਛਾ
4: ਅੱਬੂ ਕੋਲੋਂ ਕੁਡਾਏ ਹੀ ਹਮੇਸ਼ਾ
2: ਰੋਬ ਹੁੰਦਾ ਸੀ ਵਾਲਾ ਸਾਹਿਬ ਨਾਲ, ਰੋਬ ਹੁੰਦਾ ਸੀ ਮਾਰ ਨਹੀਂ ਰੋਬ ਹੁੰਦਾ ਸੀ, ਉਸ ਰੋਬ ਨਾਲ ਬੰਦਾ ਵੈਸੇ ਹੀ ਬੰਦਾ ਉਹ ਕਿਹਾ ਨੇ ਪਾਣੀ ਪਾਣੀ ਹੋ ਜਾਂਦਾ ਜਾਂ ਡਰ ਹੁੰਦਾ।
1: ਸਹੀ ਅੱਛਾ ਖੌਫ ਹੁੰਦਾ ਸੀ ਨਾ ਉਸ ਵੇਲੇ ਅੱਬੂ ਕੋਲੋਂ ਅੱਬਾ ਜੀ ਕੋਲੋਂ?
2: ਬਹੁਤ
1: ਬਹੁਤ ਡਰ ਹੁੰਦਾ ਸੀ ਪਿਓ ਕੋਲੋਂ ਕਿ ਪਿਓ ਨੂੰ ਪਤਾ ਚੱਲ ਗਿਆ ਤੇ ਹਾਲਾਂਕਿ
2: ਨਹੀਂ। ਉਹ ਮੈਡਮ ਜੀ ਇਸ ਤਰ੍ਹਾਂ ਨਾ ਕਿ ਉਹ ਇਸ ਤਰ੍ਹਾਂ ਹੁੰਦਾ ਸੀ ਕਿ ਮਾਂ ਜਿਹੜੀ ਨਾ ਮਾਂ ਅਗਰ ਉਸ ਵਕਤ ਦੀਆਂ ਮਾਵਾਂ ਅੱਜ ਦੀ ਤਰ੍ਹਾਂ ਹੋਣ ਨਾ ਤੇ ਰੋਲੇ ਕੋਈ ਨਾ ਪੈਣ, ਠੀਕ ਹੈ ਨਾ। ਇਸ ਵਜ੍ਹਾ ਨਾਲ ਕਿ ਸਾਡੀ ਮਾਂ ਜਿਹੜੀ ਹੈ ਨਾ ਉਹ ਬਾਪ ਨਾਲ ਸਾਡਾ ਖੌਫ ਰੱਖਦੀ ਸੀ, ਕਹਿੰਦੀ ਸੀ ਕਿ ਅੱਛਾ ਤੂੰ ਸ਼ਰਾਰਤ ਕਰੇਗਾ ਨਾ ਤੇ ਮੈਂ ਆਣ ਕੇ ਤੁਹਾਡਾ ਅੱਬੂ ਆਏਗਾ ਤੇ ਮੈਂ ਸ਼ਿਕਾਇਤ ਕਰਾਂਗੀ, ਬਸ ਉੱਥੇ ਬੰਦਾ ਪਾਣੀ ਪਾਣੀ ਹੋ ਜਾਂਦਾ ਸੀ।
1: ਅੱਛਾ ਇੱਕ ਗੱਲ ਦੱਸੋ ਅਲੀ ਭਾਈ, ਅਲੀ ਭਾਈ ਇੱਕ ਹੋਰ ਗੱਲ ਦੱਸੋ, ਇਹ ਤੁਸੀਂ ਸਾਰੇ ਵੀ ਦੱਸਣਾ ਬਾਕੀ ਵੀਰ ਵੀ ਦੱਸਣਾ, ਤੁਸੀਂ ਕਦੇ ਆਪਣੇ ਅੱਬੂ ਨੂੰ ਆਪਣੇ ਅੱਬਾ ਜੀ ਦੇ ਨਾਲ ਗਲੇ ਮਿਲੇ, ਉਹਨਾਂ ਦੇ ਨਾਲ ਕਦੇ ਜੱਫੀ ਪਾਈ, ਉਹਨਾਂ ਨੇ ਕਦੇ ਤੁਹਾਡੀ ਤੁਹਾਡਾ ਸਿਰ ਮੂੰਹ ਚੁੰਮਿਆ?
2: ਅੱਛਾ ਮੈਂ ਇਹ ਤੁਸਾਂ ਦੱਸਾਂ ਕਿ ਮੇਰੇ ਵਾਲਦ ਸਾਹਿਬ ਨਾਲ ਮੇਰੀ ਬੜੀ ਉਨਸ ਰਹੀ ਹੈ, ਹੱਤਾ ਕਿ ਮੈਂ ਕਈ ਦਫ਼ਾ 9-10 ਸਾਲ ਦੀ ਉਮਰ ਵਾਲਦ ਸਾਹਿਬ ਨੇ ਪੌਂ ਦੀ ਤਰਫ਼ ਲੇਟਦਾ ਸਾਂ।
1: ਅੱਛਾ
2: ਮੈਂ ਤੇ ਮੇਰੇ ਤੋਂ ਵਾਲਦ ਸਾਹਿਬ ਨਾਲ ਇਤਨੀ ਮੁਹੱਬਤ ਹੁੰਦੀ ਸੀ ਮੇਰੀ ਵਾਲਦ ਸਾਹਿਬ
1: ਨਾਲ,
2: ਡਰ ਵੀ ਇਸੇ ਤਰ੍ਹਾਂ ਔਰ ਨਾਲ ਮੁਹੱਬਤ ਵੀ ਇਸੇ ਤਰ੍ਹਾਂ।
1: ਅੱਛਾ
2: ਅੱਛਾ ਦੂਸਰੀ ਗੱਲ ਇਹ ਕਿ ਬੱਚਿਆਂ ਨੂੰ ਪੈਸੇ ਦੇਣਾ, ਸਾਨੂੰ ਪੈਸੇ ਵੀ ਜ਼ਿਆਦਾ ਮਿਲਦੇ ਸਨ, ਨਾ ਸਿਰਫ ਮੈਨੂੰ ਮਿਲਦੇ ਸਨ ਜ਼ਾਹਿਰ ਤੌਰ ਤੇ, ਬਲਕਿ ਸਾਡੇ ਕੋਲ ਸਾਡਾ ਫੁੱਫਾ ਹੁੰਦਾ ਸੀ ਅੱਲਾ ਉਸਨੂੰ ਮਗਫਰਤ ਕਰੇ, ਉਹ ਸਾਡੀਆਂ ਭੈਣਾਂ ਭਾਈਆਂ ਨੂੰ 1 ਪੈਸਾ ਦੇਣੇ ਸਨ ਤੇ ਮੈਂ 2 ਪੈਸੇ ਦਿੰਦੇ ਸਨ। ਬਹੁਤ ਕੁਛ ਆ ਜਾਣਾ ਸੀ, ਅੱਜ ਨੇ ਤੁਸੀਂ ਲੈ ਆਓ ਨਾ, ਤੁਸੀਂ ਚਨੇ ਜਨਾਬ ਦੀ ਫਰਜ਼ ਕਰੋ ਵਿੰਨ ਕੇ ਬਾਜ਼ਾਰ ਤੋਂ ਲੈਣੇ ਹੋ 700 ਰੁਪਏ ਕਿਲੋ ਚਨੇ ਦੇਣੇ, ਉਸ ਲਈ ਇਹ ਸਮਝੋ ਕਿ 1/2 ਕਿਲੋ
1: ਤਨਖਾਹ
2: ਮੈਡਮ 100 ਰੁਪਏ ਨੀ ਹੁੰਦੀ ਸੀ, ਸਾਡੇ ਵਾਲਦ ਸਾਹਿਬ ਦੀ ਤਨਖਾਹ 60 ਰੁਪਏ ਹੁੰਦੀ ਸੀ।
1: ਅੰਦਾਜ਼ਾ ਲਾਓ, ਯਾਨੀ ਸੋਨਾ ਉਸ ਵੇਲੇ ਫਿਰ ਹੋਣਾ 100 ਰੁਪਏ
4: ਦਾ
1: ਸੋਨਾ
4: ਹੋਏਗਾ
2: ਨਹੀਂ ਮੈਡਮ, ਸੋਨਾ ਉਸ ਵਕਤ ਤੋਂ ਬਹੁਤ ਸਸਤਾ ਸੀ, ਸੋਨਾ ਜਿਹੜਾ ਨਾ 1973 ਜਿਹੜਾ ਨਾ ਇਹ 130 ਰੁਪਏ ਤੋਲਾ ਸੀ, 73 ਇਸ ਮਾਰੋ ਉਸ ਵਕਤ ਜਿਹੜਾ ਸੋਨਾ ਜਿਹੜਾ ਨਾ ਉਹ ਤਕਰੀਬਨ 60 ਤੋਂ ਵੀ ਘੱਟ ਕੀਮਤ ਨਸੀ।
1: ਵਾਹ ਵਾਹ ਵਾਹ ਵਾਹ, ਯਾਨੀ ਹਰ ਮਜ਼ਦੂਰ ਦੀ ਤਨਖਾਹ ਵੀ 1 ਤੋਲਾ ਸੋਨਾ ਦੇ ਬਰਾਬਰ ਜ਼ਰੂਰ ਹੁੰਦੀ ਸੀ। ਇਹ ਇੱਕ ਤਾਂ ਲੋਕਾਂ ਦੇ ਘਰ ਬੜੇ ਆਸਾਨੀ ਨਾਲ ਚੱਲਦੇ ਸਨ।
2: ਨਹੀਂ ਮੈਡਮ, ਉਸਦੇ ਮੈਂ ਤੁਸਾਂ ਨਾਲ ਅਰਜ਼ ਕਰਾਂ ਨਾ, ਉਸ ਵਕਤ ਨਾ ਸਾਡੇ ਘਰ ਵਿੱਚ 2 ਪਾਣੀ ਭਰਨ ਵਾਲੇ ਮਾਸ਼ਕੀ ਲੱਗੇ ਸਨ। ਅਸੀਂ ਦੋਨਾਂ ਨੂੰ 3 ਰੁਪਏ ਮਹੀਨੇ ਤੇ ਅਸੀਂ ਲਾਏ ਸਨ ਮਾਸ਼ਕੀ, 3 ਰੁਪਏ ਮਹੀਨੇ ਚ, 2 ਮਾਸ਼ਕੀ 1.5 ਰੁਪਏ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਮਾਸ਼ਕੀ ਦਾ ਤੇ ਟਾਈਮ ਮੇਰਾ ਖਿਆਲ ਹੈ ਕਾਫੀ ਅਰਸੇ ਤੱਕ ਚਮੜੇ ਦੀ ਮਸ਼ਕ ਹੁੰਦੀ ਸੀ, ਉਹਨਾਂ ਨੇ ਪਿੱਛੇ ਪਾਈ ਹੁੰਦੀ ਸੀ। ਇਹ ਤੇ ਮੇਰਾ ਖਿਆਲ ਹੈ ਤਕਰੀਬਨ 1975 ਤੱਕ 80 ਤੱਕ ਮਾਸ਼ਕੀ ਦਾ ਦੌਰ ਚੱਲਿਆ ਹੈ ਸਾਡੇ ਪਾਕਿਸਤਾਨ ਵਿੱਚ।
2: ਮੈਡਮ ਤੁਸੀਂ ਜਿਹੜੇ ਕਿ ਬੈਂਗੀ ਵੀ ਹੁੰਦੀ ਸੀ, ਬੈਂਗੀ ਮਾਸ਼ਕੀ ਵੀ ਹੋਣਾ, ਬੈਂਗੀ ਵੀ ਹੁੰਦੀ ਸੀ, ਦੋ ਇੱਕ ਡੰਡਾ ਜਿਹਾ ਤੁਸੀਂ ਨਾਲ ਦੋ
1: ਕਨਸਤਰ ਪਾਏ ਹੁੰਦੇ ਸਨ, ਡੰਡੇ ਨਾਲ ਲਗਾ ਕੇ ਮੋਢੇ ਤੇ ਉਹਨੇ ਕਨਸਤਰ ਪਾਏ ਹੁੰਦੇ ਸਨ।
2: ਮੇਰੀ ਮੇਰੇ ਐਲੇ ਮਹੱਲਾ ਚ ਨਾ ਸਾਰੀਆਂ ਔਰਤਾਂ ਨੇ, ਸਾਰਿਆਂ ਮਰਦਾਂ ਨੇ ਪਾਣੀ ਭਰਿਆ, ਲੇਕਿਨ ਮੇਰੀ ਮਾਂ ਜਿਹੜੀ ਨਾ ਕੜਾ ਚਾ ਕੇ ਬਾਹਰ ਨਹੀਂ ਗਈ।
1: ਅੱਛਾ, ਤੁਹਾਡੇ ਘਰ
2: ਉਸ ਜ਼ਮਾਨੇ ਉਸ ਜ਼ਮਾਨੇ ਮਾਸ਼ਕੀ ਸਨ ਲਾਇਆ ਸੀ, ਔਰ 2 ਮਾਸ਼ਕੀ ਲਾਇਆ ਸਨ, ਉੱਥੇ ਪਾਣੀ ਬਹੁਤ ਕਿੱਲਤ ਸੀ ਸਾਡੇ ਇਲਾਕੇ ਚ ਨਾ, ਸ਼ੁਰੂ ਤੋਂ ਪਾਣੀ ਦੀ ਕਿੱਲਤ ਰਹੀ ਹੈ ਨਾ। ਹਾਂ, ਇਸ ਲਈ ਮੈਂ ਅਸਾਂ ਨੇ ਵਾਲਦ ਸਾਹਿਬ ਨੇ ਦੂਸਰਾ ਇਹ ਅਸਾਂ ਨੇ ਘਰ ਚ ਦੇਖੋ ਮਿੱਟੀ ਦਾ ਤੇਲ ਜਲਣਾ ਸੀ ਮੈਡਮ, ਇੱਕ ਦੂਸਰਾ ਬੂਰੇ ਵਾਲੀ ਹੁੰਦੀ ਸੀ, ਉਹ ਅੰਗੀਠੀ ਹੁੰਦੀ ਸੀ ਬੂਰੇ ਵਾਲੀ, ਬੂਰੇ ਵਾਲੀ ਹੁੰਦੀ ਸੀ ਨਾ ਉਸ ਚ, ਉਹ ਮਤਲਬ 2 ਚੀਜ਼ਾਂ ਸਨ ਸਾਡਾ। ਇਸ ਮੇਰੇ ਇੱਕ ਮੇਰਾ ਕਜ਼ਨ ਸੀ ਮੋਰਗਾ, ਤੂੰ ਉਸਲੇ ਪਤਾ ਨੀ ਰੁਪਏ ਨਾ ਕਨਸਤਰ ਮਿਲਣਾ ਸੀ ਆਇਲ ਨਾ ਅਟਕਲ ਕੰਪਨੀ ਚੋਂ ਜਾਂ ਇਸ ਤੋਂ ਵੀ ਘੱਟ,
1: ਕਨਸਤਰ ਆ ਜਾਂਦਾ ਸੀ ਜਾਂ ਅਸੀਂ ਜਨਾਬ ਚੁਆਨੀ ਵਿਚ ਪੂਰੀ ਹਫਤੇ ਦੇ।
2: ਮੈਡਮ ਮੈਂ ਜਿਸ ਦੌਰ ਦੀ ਗੱਲ ਕਰਨਾ ਨਾ ਉਸ ਵਕਤ ਮੈਂ ਜਿਸ ਜ਼ਮਾਨੇ ਦੀ ਗੱਲ ਕਰਾਂ ਉਸਲੇ ਡਾਲਡਾ ਘਿਓ ਬਹੁਤ ਘੱਟ ਹੋਣਾ ਸੀ, ਦੇਸੀ ਜ਼ਿਆਦਾ
1: ਹੋਣਾ ਸੀ, ਦੇਸੀ ਘਿਓ ਹੁੰਦਾ ਸੀ, ਬਿਲਕੁਲ ਬਿਲਕੁਲ ਕਨਸਤਰ ਹੁੰਦੇ ਸਨ ਦੇਸੀ ਘਿਓ ਦੇ,
2: ਦੇਸੀ ਘਿਓ ਵੀ ਮਗਾਲ 10-12-15 ਰੁਪਏ 20 ਰੁਪਏ ਕਿਲੋ ਹੋਣਾ ਸੀ।
1: ਮਾਸ਼ਾਲਾ ਮਾਸ਼ਾਲਾ ਜਨਾਬ, ਗੱਲਾਂ ਤੇ ਹੋਰ ਵੀ ਬੜੀਆਂ ਕਰਨ ਨੂੰ ਸਾਡਾ ਦਿਲ ਕਰ ਰਿਹਾ। ਮੈਂ ਤੇ ਕਹਿੰਦੀ ਹਾਂ ਹਲੀ ਪਈ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਅੱਗੇ ਹਿੱਸਾ ਲੈਣਾ, ਇਸ ਤੋਂ ਅੱਗੇ ਦੀਆਂ ਗੱਲਾਂ ਅੱਜ ਤੁਹਾਨੂੰ ਸਾਡਾ ਤਜਰਬਾ ਹੋ ਗਿਆ ਹੋਣਾ ਨਾ, ਤੇ ਇਸ ਤੋਂ ਅੱਗੇ ਦੀਆਂ ਗੱਲਾਂ ਯਾਦ ਕਰਨਾ, ਤੇ 10 ਸਾਲ ਤੱਕ ਦੇ ਅਲੀ ਅਸਗਰ ਨੂੰ ਥੋੜੀਆਂ ਹੋਰ ਯਾਦਾਸ਼ਤਾਂ ਲਿਆ ਕੇ ਇੱਕ ਵਾਰੀ ਹੋਰ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ।
2: ਤੁਸੀਂ 10 ਤੂੰ ਜਿਹੜਾ ਚੜੋ ਨਾ ਉੱਤੇ, ਹੋਰ ਕੋਈ ਇਸ ਤਰ੍ਹਾਂ ਕਰੋ ਨਾ, ਕੋਈ 10 ਤੂੰ ਲੈ ਕੇ ਨਾ
1: ਉਹ ਬਾਅਦ ਵੀ
2: ਲਾਵਾਂਗੇ। ਹਾਂ ਆਨਵਰਡ ਤੁਸੀਂ ਕੋਈ 12-15 ਸਾਲ ਤੱਕ ਲੈ ਚਲੋ ਨਾ, ਤੁਸੀਂ ਜ਼ਰਾ ਹੋਰ ਚਾਸ਼ਨੀ ਆ ਜਾਏਗੀ ਨਾ, ਕਿਉਂਕਿ ਉਸ ਨੂੰ ਤਾਂ ਥੋੜਾ ਹੋਰ ਲੱਗੀ ਹੈ।
1: ਇਸ ਤੋਂ ਅੱਗੇ ਜਿਹੜਾ ਅਸੀਂ ਇੱਕ ਸ਼ੀਤ ਲਮਹੇ ਦੇ ਕਰ ਰਹੇ ਹਾਂ ਨਾ,
2: ਠੀਕ ਹੈ ਨਾ, ਤੁਸਾਂ ਨੂੰ ਮੈਂ ਐਸੇ ਅਨਮੋਲ ਚੀਜ਼ਾਂ ਸੁਣਾਵਾਂਗਾ ਉਸ ਵਿੱਚ ਕਿ ਜੀ
1: ਠੀਕ ਹੋ ਗਿਆ। ਬਹੁਤ ਸ਼ੁਕਰੀਆ ਅਲੀ ਅਸਗਰ ਸਾਹਿਬ, ਅਲੀ ਅਸਗਰ ਸਮਰ ਸਾਹਿਬ ਸਾਡੇ ਨਾਲ ਰਾਵਲਪਿੰਡੀ ਪਾਕਿਸਤਾਨ ਤੋਂ ਜੁੜੇ ਇਸਲਾਮਾਬਾਦ ਤੋਂ। ਇਸ ਲਈ ਜਨਾਬ ਆਪਣੀਆਂ ਬੜੀਆਂ ਮਨਸੂਬ ਯਾਦਾਂ ਸਾਡੇ ਨਾਲ ਵੰਡ ਰਹੇ ਸਨ, ਬਹੁਤ ਅੱਛਾ ਲੱਗ ਰਿਹਾ। ਅਸੀਂ ਇਨਸ਼ਾਲਾ ਹੁਣੇ ਹੀ ਇਸੇ ਪ੍ਰੋਗਰਾਮ ਵਿੱਚ ਐਡਵਾਂਸ ਦਾਵਤ ਦੇਣੇ ਆ ਅਲੀ ਅਸਗਰ ਸਾਹਿਬ, ਇਨਸ਼ਾਲਾ ਅਗਲੇ ਪ੍ਰੋਗਰਾਮ ਵਿੱਚ ਇੱਕ ਵਾਰੀ ਹੋਰ ਸਾਨੂੰ ਟਾਈਮ ਦੇਣਾ ਤੇ ਸਾਡੇ ਨਾਲ ਇਸ ਤੋਂ ਅੱਗੇ ਦੀਆਂ 10-12 ਸਾਲ ਦੀ ਉਮਰ ਤੱਕ ਦੀਆਂ ਆਪਣੀਆਂ ਯਾਦਾਸ਼ਤਾਂ ਜ਼ਰੂਰ ਹੋਰ ਤਾਜ਼ਾ ਕਰਕੇ ਤੇ ਬੱਚਿਆਂ ਨੂੰ ਥੋੜਾ ਹੋਰ ਹੈਰਾਨ ਕਰਨਾ ਅੱਜ ਦੀ ਨਸਲ ਨੂੰ ਕਿ ਉੱਥੇ ਕੀ ਕੁੱਝ ਸੋਹਣਾ ਜ਼ਮਾਨਾ ਸੀ ਤੇ ਕੀ ਕੁੱਝ ਅਸੀਂ ਉੱਥੋਂ ਸਿੱਖ ਕੇ ਇੱਥੇ ਤੱਕ ਆਏ ਹਾਂ। ਬਹੁਤ ਸ਼ੁਕਰੀਆ ਅਲੀ ਅਸਗਰ ਸਮਰ ਸਰ, ਸਾਡੇ ਦੂਸਰੇ ਦੋਸਤਾਂ ਨੂੰ ਸੁਣਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ ਜਿੰਨੀ ਦੇਰ ਤੁਹਾਡਾ ਇੰਟਰਨੈਟ ਤੁਹਾਡੇ ਨਾਲ ਚੱਲ ਰਿਹਾ, ਤੇ ਬੇਸ਼ੱਕ ਅਗਰ ਕਿਸੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਆਪਣਾ ਕੈਮਰਾ ਮਾਈਕ ਬੰਦ ਕਰ ਸਕਦੇ ਹੋ, ਦੋਸਤਾਂ ਨੂੰ ਸੁਣਦੇ ਰਹੋ, ਬੜੀ ਮਿਹਰਬਾਨੀ।
2: ਤੁਸਾਂ ਨੂੰ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਬੁਲਾਇਆ, ਇਸ ਵਿੱਚ ਸ਼ਾਮਿਲ ਕੀਤਾ, ਇੱਕ ਨਿਆ ਤਜਰਬਾ ਵੀ ਅਸੀਂ ਹਾਸਲ ਕੀਤਾ, ਤੇ ਬਹੁਤ ਸ਼ੁਕਰੀਆ ਤੁਹਾਡਾ ਵੀ,
1: ਬਾਕੀ ਦੋਸਤਾਂ ਦਾ ਵੀ ਸ਼ੁਕਰੀਆ, ਮੁਲਾਕਾਤ ਰਹੀ, ਬਹੁਤ ਸੁਣਿਆ
2: ਮੈਨੂੰ ਕਿ
5: ਅਸਕਰ ਭਾਈ ਇਹ ਹੁਣ ਸਾਡਾ ਪ੍ਰੋਗਰਾਮ ਗੱਲਾਂ ਬਾਤਾਂ ਵਾਲਾ ਹੈ ਨਾ, ਪੰਜਾਬੀ ਦਾ ਪ੍ਰੋਗਰਾਮ, ਤੇ ਇਸ ਤੋਂ ਬਾਅਦ ਅਸੀਂ ਹੋਰ ਜਿਹੜਾ ਵੀ ਟੌਪਿਕ ਰੱਖਾਂਗੇ
1: ਉਹਦੇ ਵਿੱਚ
5: ਜਿਹੜੇ ਦੋ ਸਾਡੇ ਗੱਲਾਂ ਬਾਤਾਂ ਦੇ ਵਿੱਚ ਆਉਂਦੇ ਨੇ, ਫਿਰ ਅਸੀਂ ਉਹਨਾਂ ਕੋਲ ਫੋਨ ਕਰਕੇ ਪੁੱਛ ਲੈਂਦੇ ਹਾਂ ਉਹਨਾਂ ਦੀ ਟਾਈਮ ਵਗੈਰਾ, ਤੇ ਉਹ ਜਿਹੜਾ ਵੀ ਪ੍ਰੋਗਰਾਮ ਹੋਏਗਾ ਨਾ ਇਸ ਤੋਂ ਇਲਾਵਾ ਜਿਸ ਟੌਪਿਕ ਤੇ ਵੀ, ਉਹ ਫਿਰ ਅਸੀਂ ਉਹ ਇਨਫਾਰਮ ਕਰਾਂਗੇ ਤੁਹਾਨੂੰ।
1: ਜਦੋਂ ਟੌਪਿਕ ਬਦਲੇਗਾ ਤਾਂ ਵੀ ਦੱਸਾਂਗੇ। ਅਜੇ ਤੇ ਤੁਸੀਂ ਬਚਪਨ ਦੀਆਂ ਗੱਲਾਂ ਤੇ ਇੱਕ ਪ੍ਰੋਗਰਾਮ ਵਾਸਤੇ ਹੋਰ ਆਪਣੇ ਆਪ ਨੂੰ ਤਿਆਰ ਰੱਖਣਾ। 10-12 ਸਾਲ ਦੀ ਉਮਰ ਤੱਕ ਅਸੀਂ ਤੁਹਾਡੇ ਕੋਲੋਂ ਹੋਰ ਵੀ ਗੱਲਾਂ ਪੁੱਛਾਂਗੇ ਇਨਸ਼ਾਅੱਲਾ ਤਾਲਾ। ਤੇ ਅਗਲੇ ਪ੍ਰੋਗਰਾਮ ਵਾਸਤੇ ਅਸੀਂ ਤੁਹਾਨੂੰ ਹੁਣ ਹੀ ਦਰਖਾਸਤ ਕਰਦੇ ਹਾਂ ਕਿ ਇਹ ਟਾਈਮ ਕਿਸੇ ਹੋਰ ਨੂੰ ਨਾ ਦੇਣਾ ਤੇ ਸਾਡੇ ਨਾਲ ਜ਼ਰੂਰ ਸ਼ਾਮਿਲ ਹੋਣਾ। ਇਸੇ ਲਈ ਸਾਡੇ ਨਾਲ ਜੁੜੇ ਰਹੋ। ਇਸੇ ਲਈ ਸਾਡੇ ਦੂਸਰੇ ਮਹਿਮਾਨ ਨੇ ਜਨਾਬ, ਨਾਮ ਇਹਨਾਂ ਦਾ ਇਸ਼ਤਿਆਕ ਅੰਸਾਰੀ, ਮਸਕਤ ਓਮਾਨ ਵਿੱਚ ਰਹਿੰਦੇ ਨੇ ਜੋਬ ਦੇ ਸਿਲਸਿਲੇ ਵਿੱਚ, ਤੇ ਮਾਸ਼ਾਅੱਲਾ ਤੁਸੀਂ ਗੁਰਮੁਖੀ ਜ਼ਬਾਨ ਦੇ ਤਰਜਮਾਕਾਰ ਵੀ ਹੋ ਤੇ ਬਹੁਤ ਖੂਬਸੂਰਤ ਪੰਜਾਬੀ ਜ਼ਬਾਨ ਦੇ ਸ਼ਾਇਰ ਹੋ। ਜ਼ਿਆਦਾਤਰ ਕੰਮ ਤੁਹਾਡਾ ਪੰਜਾਬੀ ਜ਼ਬਾਨ ਦੇ ਵਿੱਚ ਹੈ। ਮੈਂ ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ ਤੇ ਬਹੁਤ ਮੁਹੱਬਤ ਦੇ ਨਾਲ, ਇਤਰਾਮ ਦੇ ਨਾਲ ਇਹੀ ਸਾਰੇ ਸਵਾਲ ਜਿਹੜੇ ਤੁਸੀਂ ਸੁਣੇ ਅਸੀਂ ਹੁਣੇ ਅਲੀ ਬਾਈ ਤੋਂ ਕੀਤੇ ਉਹ ਤੁਹਾਡੇ ਅੱਗੇ ਵੀ ਪੇਸ਼ ਕਰਦੇ ਹਾਂ। ਤੇ ਦੱਸੋ ਕਿ ਇਸ਼ਤਿਆਕ ਅੰਸਾਰੀ ਕਿੱਥੇ ਪੈਦਾ ਹੋਇਆ, ਕਦੋਂ ਪੈਦਾ ਹੋਇਆ, ਬਚਪਨ ਦਾ ਇਰਦ ਗਿਰਦ ਦਾ ਮਾਹੌਲ ਕਿਹਾ ਸੀ, ਕਿੰਨਾ ਨੰਬਰ ਸੀ ਘਰ ਦੇ ਵਿੱਚ, ਭੈਣਾਂ ਭਰਾਵਾਂ ਚ ਜੁਆਇੰਟ ਫੈਮਿਲੀ ਸੀ, ਸੈਪਰੇਟ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਤੇ ਜਨਾਬ ਇਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਯਾਦਾਂ ਤੁਸੀਂ ਤਾਜ਼ਾ ਕਰਦੇ ਹੋ। ਤਸ਼ਰੀਫ ਲਿਆਓ ਇਸ਼ਤਿਆਕ ਅੰਸਾਰੀ ਸਾਹਿਬ ਮਸਕਤ ਓਮਾਨ ਤੋਂ। ਜੀ ਭਾਈ, ਵਾਲੇਕੁਮ ਅਸਲਾਮ ਜੀ। ਆਇਆਂ ਨੂੰ
0: ਤੇ ਭੈਣ ਜੀ ਮੈਂ ਦੱਸਦਾ ਜਾਵਾਂ ਕਿ ਮੈਂ ਚੱਕਰਗੜ੍ਹ ਤੋਂ ਬਿਲੋਂਗ ਕਰਨਾ, ਸਰਹੱਦੀ ਏਰੀਆ ਬਾਰਡਰ ਲਾਈਨ ਤੋਂ ਬਿਲਕੁਲ ਜ਼ੀਰੋ ਲਾਈਨ ਤੇ, ਜਲਾਲਾ ਸ਼ਰੀਫ ਪਿੰਡ ਦਾ ਨਾਂ ਹੈ। ਅੱਜ ਵੀ ਇੰਡੀਆ ਪਾਕਿਸਤਾਨ ਬਣਨ ਦਾ ਪਹਿਲਾਂ ਦਾ ਆਬਾਦ ਹੈ। ਹਾਂਜੀ, ਚੱਕਰਗੜ੍ਹ ਦਾ ਸਰਹੱਦੀ ਏਰੀਆ ਜ਼ੀਰੋ ਲਾਈਨ ਤੇ, ਜਲਾਲਾ ਸ਼ਰੀਫ ਦੇ ਪਿੰਡ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ, ਮੇਰੇ ਪਿੰਡ ਦਾ ਨਾਂ ਸੀ ਬਾਟ।
1: ਅੱਛਾ,
0: ਸਾਡੇ ਜਿਹੜੇ ਵੱਡੇ ਨੇ ਉਹ ਵੀ ਚੜ੍ਹਦੇ ਪੰਜਾਬ ਚ ਉਧਰੋਂ ਆਏ ਸੀ ਰਾਵੀ ਕੰਢੀ, ਉਧਰੋਂ ਉੱਠ ਕੇ ਤੇ ਇੱਧਰ ਹੀ ਨਾਲ ਹੀ ਬੈਠ ਗਏ।
1: ਠੀਕ,
0: ਤੇ ਤਰੀਕ ਪੈਦਾਇਸ਼ ਜਿਹੜੀ ਹੈ 1999 ਦੀ ਹੈ, 12 ਜਨਵਰੀ ਹੈ, ਪਹਿਲੇ ਮਹੀਨੇ ਦੀ 12 ਤਰੀਕ 1999 ਦੀ।
1: ਠੀਕ,
0: ਮੈਂ ਜਿਹੜਾ ਦੌਰ ਵੇਖਿਆ, ਮੇਰੇ ਦੌਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਨਾ ਕੋਈ ਲਾਈਟ ਸੀ, ਨਾ ਕੋਈ ਰਸਤਾ ਸੀ ਆਉਣ ਜਾਣ ਦਾ, ਫਿਰ ਵੀ ਲੋਕ ਇੰਨੇ ਖੁਸ਼ਹਾਲ ਸੀ। ਛੋਟਾ ਜਿਹਾ ਇੱਕ ਪਿੰਡ ਸੀ, ਖੁੱਲੀਆਂ ਉਹਦੀਆਂ ਗਲੀਆਂ ਸੀ, ਵੱਡੇ ਵੱਡੇ ਘਰ ਸੀ, ਅੱਧੇ ਘਰਾਂ ਦੇ ਬੂਹੇ ਵੀ ਨਹੀਂ ਹੈਗੇ, ਜਿਹਦੇ ਮਰਜ਼ੀ ਘਰ ਚਲੇ ਜਾਣਾ ਆਪਣੇ ਸਮਝਣਾ। ਆਪਣੇ ਹੀ ਸਾਰੇ ਤਾਏ ਚਾਚੇ ਰਿਲੇਸ਼ਨ ਵਾਲੇ, ਦੂਸਰੀਆਂ ਬਰਾਦਰੀਆਂ ਸੀ, ਉਦੋਂ ਅਸੀਂ ਕਿਸੇ ਨੂੰ ਤਾਇਆ ਕਹਿਣਾ, ਕਿਸੇ ਨੂੰ ਚਾਚਾ, ਕਿਸੇ ਨੂੰ
1: ਬਿਲਕੁਲ ਬਿਲਕੁਲ
4: ਬਿਲਕੁਲ।
0: ਹਾਂਜੀ, ਦੇ ਵਿੱਚ ਮੇਰੇ ਤੋਂ ਮੇਰੀ ਵੱਡੀ ਭੈਣ ਸੀ ਤੇ ਛੋਟਾ ਮੈਂ ਸੀ। ਅਸੀਂ ਤੇ ਪਿੰਡ ਜਦੋਂ ਰਹਿੰਦੇ ਰਹੇ ਉੱਥੇ ਤੇ ਅਸੀਂ ਚਾਰ ਭੈਣਾਂ ਤੇ ਮੈਂ ਇਕੱਲਾ ਭਾਈ ਸੀ, ਦੋ ਭਾਈ ਤੇ ਮੇਰੇ ਇੱਥੇ ਜਦੋਂ ਸ਼ਹਿਰ ਆ ਗਏ ਉਦੋਂ ਉਹਨਾਂ ਦੀ ਪੈਦਾਇਸ਼ ਬਾਅਦ ਦੀ, 2001-2004 ਚ। ਹਾਂਜੀ,
1: ਤੁਸੀਂ ਪੈਦਾ ਹੋਏ ਜਦੋਂ ਤੁਹਾਨੂੰ ਯਾਦ ਰਹਿਣੀਆਂ ਗੱਲਾਂ ਸ਼ੁਰੂ ਹੋਈਆਂ, ਸਾਰੇ 3-4 ਸਾਲ ਦੀ ਉਮਰ ਤੋਂ ਤੁਹਾਨੂੰ ਗੱਲਾਂ ਯਾਦ ਰਹਿਣੀਆਂ ਜਦੋਂ ਸ਼ੁਰੂ ਹੋਈਆਂ, ਤੇ ਕੀ ਸੀ ਭੈਣਾਂ ਭਰਾਵਾਂ ਦਾ ਰਵੱਈਆ, ਕੈਸਾ ਸੀ ਸਕੂਲ ਜਾਣ ਦਾ ਜ਼ਮਾਨਾ, ਕਿਸ ਤਰ੍ਹਾਂ ਸ਼ੁਰੂ ਹੋਇਆ, ਤੇ ਉਹਦੇ ਇਲਾਵਾ ਸਕੂਲ ਕਿੰਨਾ ਦੂਰ ਸੀ, ਰਿਸੈਸ ਵਿੱਚ ਕੀ ਕਰਦੇ ਸੋ, ਦੱਸੋ। ਹਾਂ
0: ਭੈਣ ਭਰਾਵਾਂ ਆਪਣੇ ਸਾਡਾ ਬੜਾ ਪਿਆਰ ਸੀ, ਅੰਮੀ ਅੱਬੂ ਵੀ ਸਾਰਿਆਂ ਨਾਲ ਸਾਂਝਾ ਹੀ ਪਿਆਰ ਕਰਦੇ ਸੀ, ਕਿਸੇ ਨੂੰ ਇਹ ਨੀ ਕਹਿੰਦੇ ਕਿ ਤੂੰ ਬਿਹਤਰ, ਸਾਰਿਆਂ ਨੂੰ ਜਿਹੜਾ ਨਾ ਉਹਨਾਂ ਨੇ ਸਮਝਾਉਣਾ ਹੁੰਦਾ ਸੀ। ਤੇ ਸਕੂਲ ਮੇਰੇ ਤੋਂ ਤਕਰੀਬਨ 3-4 ਕਿੱਲੇ ਹਟਵਾਂ ਸੀ ਦੂਸਰੇ ਪਿੰਡ ਦੇ ਵਿੱਚ, ਲਾਗੇ ਲਾਗੇ ਚਾਰ ਪਿੰਡ ਨੇ, 3-3-4-4 ਕਿੱਲਿਆਂ ਦਾ ਫਰਕ ਹੈ ਵਿੱਚ, ਤੇ ਉਸ ਸਕੂਲ ਦੀ ਕੋਈ ਚਾਰ ਦੁਆਰੀ ਵੀ ਨਹੀਂ ਸੀ ਹੁੰਦੀ, ਤੀਸਰੀ ਤੱਕ ਸਕੂਲ ਸੀ ਉਹ।
1: ਅੱਛਾ,
0: ਚਾਰ ਸਵੇਰੇ ਬੂਟੇ ਲੱਗੇ ਹੋਏ ਸੀ। ਹਾਂਜੀ, ਗੌਰਮੈਂਟ ਦਾ ਸੀ ਅਕਸਰ। ਹਾਂਜੀ, ਤੀਸਰੀ ਤੱਕ ਪਿੰਡਾਂ ਚ ਸਕੂਲ ਹੁੰਦੇ ਰਹੇ ਨੇ।
1: ਠੀਕ,
0: ਦਸ ਮਿੰਟ ਲੱਗਦੇ ਸੀ। ਵੱਡੀ ਭੈਣ ਜਾਂਦੀ ਸੀ ਨਾਲ, ਤਾਏ ਦੀ ਬੇਟੀ ਜਾਂਦੀ, ਉਹਨਾਂ ਨੇ ਹੋਣਾ ਪਿੱਛੇ, ਅਸੀਂ ਉਹਨਾਂ ਦੇ ਨਾਲ ਹੋਣਾ।
1: ਠੀਕ,
0: ਘਰ ਸੀ ਸਿਰਫ, ਤੇ ਜਦੋਂ ਪਿੰਡੋਂ ਬਾਹਰ ਨਿਕਲੀ ਦਾ ਸੀ ਤੇ ਦੂਰ ਦੂਰ ਤੱਕ ਕੋਈ ਚੀਜ਼ ਨਜ਼ਰ ਨਹੀਂ ਸੀ ਆਉਂਦੀ।
1: ਸਹੀ, ਤੇ ਉਸ ਵੇਲੇ ਫਿਰ ਤੁਸੀਂ ਕੋਈ ਅੱਧੀ ਛੁੱਟੀ ਵੇਲੇ
0: ਕੱਚੇ
1: ਕੀ
0: ਰਸਤੇ
1: ਕਰਦੇ
0: ਹੁੰਦੇ
1: ਸੀ,
0: ਕੋਈ
1: ਨਾਨ
0: ਲਾਈਟ ਵੀ ਕੋਈ ਨਹੀਂ
1: ਮੰਮੀ
0: ਸੀ
1: ਜੀ
0: ਹੁੰਦੀ।
1: ਕੁਝ ਬਣਾ ਕੇ ਦਿੰਦੇ ਸਨ, ਕੋਈ ਸੁਬਹ ਨਾਸ਼ਤਾ ਕੀ ਹੁੰਦਾ ਸੀ, ਫਿਰ ਟਿਫਨ ਕੀ ਲੈ ਕੇ ਜਾਂਦੇ ਸੋ, ਜਾਂ ਟਿਫਨ ਦਾ ਰਿਵਾਜ ਨਹੀਂ ਸੀ, ਘਰ ਆ ਕੇ ਰੋਟੀ ਖਾਣੀ ਸੀ, ਕੀ ਤਰੀਕਾ ਕਰ ਸੀ?
0: ਨਹੀਂ ਉਦੋਂ ਟਿਫਨ ਦਾ ਰਿਵਾਜ ਨਹੀਂ ਸੀ, ਪੌਣੇ ਦੇ ਵਿੱਚ ਪਰਾਠਾ ਬੰਨ ਕੇ ਦੇ ਵਿੱਚ ਜਾਂ ਆਂਡਾ ਰੱਖ ਦੇਣਾ ਜਾਂ ਅਚਾਰ ਦੀ ਇੱਕ ਸਿੱਕੜੀ ਰੱਖ ਦੇਣੀ, ਤੇ ਉਹ ਜਦੋਂ ਤਫੜੀ ਹੋਣੀ ਅੱਧੀ ਛੁੱਟੀ ਹੋਣੀ ਉਦੋਂ ਖਾ ਲੈਣੀ।
1: ਅੱਛਾ, ਘਰ ਨਹੀਂ ਸਵਾਉਂਦੇ ਤੁਸੀਂ ਅੱਧੀ ਛੁੱਟੀ ਵੇਲੇ, ਤੁਸੀਂ ਉੱਥੇ ਸਕੂਲ ਵਿੱਚ ਹੀ ਉੱਥੇ ਹੀ ਥੋੜਾ ਬਹੁਤ
0: ਹਾਂਜੀ,
1: ਆਪਣਾ ਟਿਫਨ ਖਾ ਲਿਆ ਤੇ ਉਸੇ ਬਾਅਦ
0: ਨਹੀਂ
1: ਖੇਲ ਕੁਦ ਕਰ ਲਈ?
0: ਛੁੱਟੀ ਟਾਈਮ ਹੀ ਘਰ ਆਈਦਾ ਸੀ। ਹਾਂਜੀ
1: ਛੁੱਟੀ ਕਿੰਨੇ ਵਜੇ ਹੁੰਦੀ ਸੀ ਉਸ ਵੇਲੇ ਸਕੂਲ ਦੀ?
0: ਹਾਂਜੀ ਛੁੱਟੀ ਟਾਈਮ ਹੀ ਘਰ ਆਈਦਾ ਸੀ,
1: ਕਿੰਨੇ ਵਜੇ?
0: ਉਦੋਂ ਤਕਰੀਬਨ 1:30 ਵਜੇ ਛੁੱਟੀ ਹੁੰਦੀ ਰਹੀ ਹੈ।
1: ਅੱਛਾ ਠੀਕ, ਇਹੀ ਟਾਈਮ ਤਕਰੀਬਨ ਅੱਜ ਦਾ ਜਿਹੜਾ ਟਾਈਮ ਹੁੰਦਾ ਨਾ ਸਕੂਲ ਦੀ ਛੁੱਟੀ ਦਾ, 1:30 ਵਜੇ ਦਾ ਟਾਈਮ ਸਰਕਾਰੀ ਸਕੂਲਾਂ ਦੀ ਛੁੱਟੀ ਦਾ।
0: 1:30 ਵਜੇ
1: ਅੱਛਾ,
0: ਹੁੰਦੀ ਰਹੀ ਹੈ, ਸਰਦੀਆਂ ਦੇ ਵਿੱਚ ਤਕਰੀਬਨ 2:30 ਵਜੇ। ਹਾਂਜੀ ਇਹੀ ਟਾਈਮ ਟੇਬਲ ਸੀ। ਹਾਂਜੀ ਹਾਂਜੀ
1: ਅੱਛਾ, ਤੇ ਇਹ
0: ਹਾਂਜੀ
1: ਦੱਸੋ ਕਿ ਉਸ ਦੇ ਇਲਾਵਾ ਜਦੋਂ ਛੁੱਟੀ ਅੱਧੀ ਛੁੱਟੀ ਵਾਲੇ ਸਕੂਲ ਵਿੱਚ ਕੀ ਕਰਦੇ ਸੋ, ਕਿਹੜੀਆਂ ਖੇਡਾਂ
0: ਨਹੀਂ
1: ਖੇਡਦੇ
0: ਕਰਨੀ ਹੈ।
1: ਕਿਹੜੀਆਂ ਖੇਡਾਂ ਖੇਡਦੇ ਸੋ ਅੱਧੀ ਛੁੱਟੀ ਵੇਲੇ?
0: ਉਹਨਾਂ ਨੇ ਨਾ ਉੱਥੇ ਇੱਕ ਜਗ੍ਹਾ ਬਣਾਈ ਦੀ ਸੀ, ਉੱਥੇ ਉਹਨਾਂ ਨੇ ਬੱਚਿਆਂ ਨੂੰ ਖੇਡਣ ਵਾਸਤੇ ਵੀ ਜੋ ਕਿਸੇ ਦਾ ਦਿਲ ਕਰੇ ਖੇਡਣਾ, ਤੇ ਸਕੂਲ ਤੋਂ ਇਲਾਵਾ ਬਾਹਰ ਜਿਹੜਾ ਸੀ ਉਹ ਗੁੱਲੀ ਡੰਡਾ ਖੇਡੀਦਾ ਸੀ, ਫੁੱਟਬਾਲ ਖੇਡੀਦਾ ਸੀ, ਗੇਂਦ ਬੈਟ ਖੇਡ ਲੈਣਾ ਇਹ ਖੇਡੀਦਾ ਸੀ,
1: ਠੀਕ,
0: ਜਾਂ
1: ਤੇ
0: ਇੱਕ ਹੁੰਦਾ ਸੀ ਵੀ ਗੇਂਦ ਲੈਣੀ ਹੈ ਤੇ ਇੱਕ ਦੂਸਰੇ ਤੇ ਮਾਰਨੀ ਹੈ, ਮਾਰ ਕੇ ਟਾਈਏ ਖੇਡਣੀ ਹੈ।
1: ਠੀਕ। ਅੱਛਾ ਇਹ ਦੱਸੋ, ਅੰਮੀ ਜੀ ਦੇ ਹੱਥ ਦਾ ਕੋਈ ਜ਼ਾਇਕਾ ਤੁਹਾਨੂੰ ਯਾਦ ਹੈ ਕਿ ਬੜਾ ਅੱਛਾ ਬਣਾਉਂਦੇ ਸਨ ਤੁਹਾਡੇ ਅੰਮੀ ਜੀ, ਜਾਂ ਉਸ ਵੇਲੇ 10-12 ਸਾਲ ਦੀ ਉਮਰ ਤੱਕ ਤੁਹਾਨੂੰ ਉਹਨਾਂ ਦੀ ਹੱਥ ਦੀ ਬਣੀ ਹੋਈ ਚੀਜ਼ ਜਿਹੜੀ ਬੜੀ ਪਸੰਦ ਸੀ, ਜਾਂ ਤੁਸੀਂ ਫਰਮਾਇਸ਼ ਕਰਕੇ ਬਣਵਾਉਂਦੇ ਸੋ?
0: ਅਸੀਂ ਮੈਨੂੰ ਨਾ ਦੁਪਹਿਰ ਨੂੰ ਹਰ ਰੋਜ਼ ਮਾਂ ਜੀ ਨੇ ਨਾ ਰੋਟੀ ਭੋਰ ਕੇ ਦੁੱਧ ਵਿੱਚ ਦੇਣੀ, ਤੇ ਐਸੀ ਆਦਤ ਬਣੀ ਦੀ ਸੀ ਕਿ ਅਸੀਂ ਸ਼ਹਿਰ ਵੀ ਆ ਗਏ ਵੱਡੇ ਹੁੰਦਿਆਂ ਤੱਕ, ਵਿਆਹ ਤੋਂ ਪਹਿਲੇ ਤੱਕ ਮੈਂ ਦੁਪਹਿਰ ਨੂੰ ਦੁੱਧ ਚ ਭੋਰ ਕੇ ਫਿਰ ਰੋਟੀ
1: ਅੱਛਾ
0: ਖਾਣੀ, ਇੱਕ ਉਹ ਮਾਂ ਦੀ ਯਾਦ ਤਾਜ਼ਾ ਹੋ ਜਾਣੀ, ਫਿਰ ਵਿਆਹ ਤੋਂ ਬਾਅਦ ਫਿਰ ਛੱਡ ਛੱਡੇ।
1: ਅੱਛਾ
0: ਤੇ
1: ਅੱਛਾ ਅੱਛਾ ਅੱਛਾ
0: ਘਰ ਦੇ ਵਿੱਚ ਡੰਗਰ ਵੀ ਰੱਖੇ ਹੁੰਦੇ ਸੀ, ਸੁਬਹਾ ਉੱਠਦੇ ਆ ਸਾਰੇ ਸਭ ਤੋਂ ਪਹਿਲੇ ਦਹੀਂ ਖਾਣਾ, ਫਿਰ ਰੋਟੀ ਖਾ ਕੇ ਸਕੂਲੇ ਜਾਣਾ, ਦੁਪਹਿਰੇ
1: ਅੱਛਾ
0: ਜਦੋਂ ਆਉਣਾ ਦੁੱਧ ਚ ਰੋਟੀ ਖਾਣੀ, ਤੇ ਮਾਂ ਨੇ ਕਹਿਣਾ ਕਿ ਪੁੱਤਰ ਅੰਦਰ ਹੋ ਕੇ ਖਾ, ਕੋਈ ਦੂਸਰਾ ਵੇਖੇ ਨਾ ਨਜ਼ਰ ਨਾ ਲੱਗ ਜਾਵੇ।
1: ਅੱਛਾ ਅੱਛਾ ਅੱਛਾ
0: ਹਾਂਜੀ
1: ਤੇ ਇਹ
0: ਹਾਂਜੀ
1: ਤੁਹਾਡੇ ਨਾਲ ਹੀ ਹੁੰਦੀ ਸੀ ਜਾਂ ਬਾਕੀ ਭੈਣਾਂ ਭਰਾਵਾਂ ਨੂੰ ਵੀ ਇਹ ਸਹੂਲਤ ਹਾਸਲ ਸੀ?
0: ਨਹੀਂ ਉਹ ਦੂਸਰੇ ਦੁੱਧ ਇੰਨਾ ਨਹੀਂ ਸੀ ਪਸੰਦ ਕਰਦੇ, ਤੇ ਮੈਂ ਜ਼ਿਆਦਾ ਬਚਪਨ ਤੋਂ ਹੀ ਦੁੱਧ ਪੀਂਦਾ ਰਿਹਾ, ਤੇ ਦਾਦਾ ਜੀ ਨਾਲ ਬੜਾ ਪਿਆਰ ਸੀ, ਉਹਨਾਂ ਨੇ ਡੰਗਰ ਚਾਰਨ ਜਾਣਾ ਤੇ ਉਹਨਾਂ ਨੇ ਛੋਟੇ ਛੋਟੇ ਬੇਰ ਜਿਹੜੇ ਮਲੇ ਹੁੰਦੇ ਆ ਨਾ ਉਹ ਲੈ ਕੇ ਆਣੇ ਕਰਨੇ, ਤੇ ਉਹਨਾਂ ਮੈਨੂੰ ਲੱਭਣਾ ਵੀ ਕਿੱਥੇ ਆ ਮੇਰਾ ਮੁੰਡਾ, ਮੈਂ
1: ਅੱਛਾ
0: ਲੱਭਣਾ, ਉਹਨਾਂ ਮੈਨੂੰ ਮੋਢੇ ਤੇ ਚੁੱਕਣਾ ਫਿਰ ਮੈਨੂੰ ਬੇਰ ਦੇਣੇ,
1: ਅੱਛਾ
0: ਤੇ ਉਹਨਾਂ ਨਾਲ ਮੇਰਾ ਪਿਆਰ ਤਾਂ ਸੀ ਕਿ ਉਹਨਾਂ ਨੇ ਸ਼ਾਮ ਨੂੰ ਸਾਰਿਆਂ ਨੇ ਇਕੱਠਿਆਂ ਹੋ ਕੇ, ਬਜ਼ੁਰਗਾਂ ਨੇ ਪਿੰਡ ਦਿਆਂ ਨੇ ਪਿੰਡ ਦੇ ਇੱਕ ਥੜੇ ਤੇ ਬੈਠਣਾ, ਉਹਨਾਂ ਨੇ ਆਪਣੀਆਂ ਉਧਰ ਚੜ੍ਹਦੇ ਪੰਜਾਬ ਦੀਆਂ ਗੱਲਾਂ ਕਰਿਆ ਕਰਨੀਆਂ, ਮੈਂ ਛੋਟਾ ਸੀ ਮੈਨੂੰ ਤਾਂ ਸਮਝ ਨਹੀਂ ਸੀ, ਪਰ ਮੈਂ ਬਾਬੇ ਦੀ ਬਗਲ ਵਿੱਚ ਬੈਠ ਕੇ ਉਹ ਗੱਲਾਂ ਸੁਣਨੀਆਂ, ਤੇ ਅੱਜ ਮੈਂ ਜਦੋਂ ਹੁਣ ਇਸ ਮੁਕਾਮ ਤੇ ਖੜਾ ਨਾ, ਮੈਨੂੰ ਉਹ ਗੱਲਾਂ ਹੀ ਲਿਆਉਣ ਵਾਲੀਆਂ ਨੇ ਕਿ ਸਾਡੇ ਪੰਜਾਬ ਦਾ ਦੇ
1: ਤੁਹਾਡੇ ਦਿਮਾਗ ਵਿੱਚ ਨੇ,
0: ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਉਹਨਾਂ ਚੀਜ਼ਾਂ ਤੋਂ ਮੁਤਾਸਰ ਹੋ ਕੇ ਲਿਖਣਾ ਵੀ ਸਿੱਖਿਆ, ਗੁਰਮੁਖੀ ਵੀ ਸਿੱਖੀ, ਸਾਡੇ ਪੰਜਾਬ ਲੋਕਾਂ ਨਾਲ ਰਾਬਤਾ ਵੀ ਜਿਹੜਾ ਨਾ ਬਹਾਲ ਹੋਇਆ, ਉਹ ਚੀਜ਼ਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ।
1: ਸਹੀ,
0: ਇਹਨਾਂ
1: ਉਹ ਕਹਾਣੀਆਂ, ਉਹ ਜ਼ਖੀਰਾ ਅਲਫਾਜ਼ ਤੁਹਾਡੇ ਦਿਮਾਗ ਵਿੱਚ ਜਮਾ ਹੁੰਦਾ ਰਿਹਾ, ਤੇ ਉਹਨੇ ਤੁਹਾਨੂੰ ਅੱਜ ਗੁਰਮੁਖੀ ਤੇ ਪੰਜਾਬੀ ਦਾ ਵਿੱਚ ਇੱਕ ਤਰਜਮਾਨ ਬਣਾ ਦਿੱਤਾ, ਤੇ ਉਹ ਕਹਾਣੀਆਂ
0: ਮੈਂ
1: ਤੁਹਾਡੇ ਨਾਲ ਚੱਲ
0: ਥੋੜੀ ਜਿਹੀ ਹੋਸ਼ ਸੰਭਾਲਦਾ ਗਿਆ ਨਾ, ਤੇ ਉਹਨਾਂ ਚੀਜ਼ਾਂ ਦੀ ਮੈਨੂੰ ਸਮਝ ਆਉਂਦੀ ਗਈ, ਉਹ ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ, ਸੇਵ ਕਰਦਾ ਰਿਹਾ, ਅੱਜ ਮੈਂ ਉਹਨਾਂ ਚੀਜ਼ਾਂ ਨੂੰ ਪੜ੍ਹਨਾ, ਉਹਨਾਂ ਚੋਂ ਨਵੀਂ ਚੀਜ਼ ਮੈਂ ਲਿਖਣ ਦੀ ਕੋਸ਼ਿਸ਼ ਕਰਨਾ।
1: ਅੱਛਾ ਸਹੀ
0: ਹਾਂਜੀ,
1: ਸਹੀ, ਤੇ ਇਹਦੇ ਇਲਾਵਾ ਤੁਸੀਂ ਇਹ ਦੱਸੋ ਨਾ ਕਿ ਹੋਰ ਕੀ ਜੀ ਦੇ ਹੱਥ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਕਿ ਬੜੀਆਂ ਮਸ਼ਹੂਰ ਸਨ, ਸਾਰੇ ਕਹਿੰਦੇ ਸਨ ਵੀ ਇਹਦੀ ਮਾਂ ਇਹ ਬੜੀਆਂ ਚੀਜ਼ਾਂ ਸੋਹਣੀਆਂ ਬਣਾਉਂਦੀ ਹੈ, ਇਸ ਤੋਂ ਅੱਛਾ ਕੋਈ ਨਹੀਂ ਬਣਾਉਂਦਾ ਖਾਨਦਾਨ ਵਿੱਚ?
0: ਅਸੀਂ ਅੰਮੀ ਦੇ ਹੱਥੋਂ ਸਾਗ ਜਿਹੜਾ ਮੈਂ ਬੜਾ ਸ਼ੌਕ ਨਾਲ, ਅੱਬੂ ਨੇ ਵੀ ਲੈ ਕੇ ਆਉਣਾ ਗਿਆ ਸਾਗ ਬਣਾ, ਉਹ ਬੜੇ
1: ਅੱਛਾ
0: ਸ਼ੌਕ ਨਾਲ ਖਾਣਾ,
1: ਅੱਛਾ
0: ਤੇ
1: ਅੱਛਾ
0: ਇੱਕ ਵਾਰੀ ਵੀ ਮੈਂ ਕਦੀ ਕਦੀ ਜਿੱਦ ਵੀ ਕਰ ਲਈਦਾ ਸੀ, ਅੱਬੂ ਘਰ ਹੈ ਨਹੀਂ ਸੀ ਤੇ ਅੰਮੀ ਕੋਲ ਪੈਸੇ ਨਹੀਂ ਸੀ, ਤੇ ਮੈਂ ਕਹਿੰਦਾ ਸੀ ਕਿ ਮੈਨੂੰ ਦਾਣੇ ਦੇ ਤੇ ਮੈਂ ਗੋਲਾ ਲੈਣਾ, ਤੇ ਸਾਡੇ ਘਰ ਦੇ ਚੀਜ਼ ਨੂੰ ਮਨਾ ਕਰਦੇ ਸੀ ਵੀ ਕੋਈ ਚੀਜ਼ ਨੀ ਦੇਣੀ, ਪੈਸੇ ਦੇ ਕੇ ਜਿਹੜਾ ਨਾ ਉਹ ਲੈਣਾ,
1: ਅੱਛਾ
0: ਤੇ ਮਾਂ ਆਖੇ ਮੇਰੇ ਕੋਲ ਪੈਸੇ ਦੇ ਨਹੀਂ, ਮੈਂ ਜਾਂ ਪੈਸੇ ਦੇ ਜਾਂ ਦਾਣੇ ਦੇ,
1: हाँ
0: के थोड़ी
1: अच्छा
0: सेवा
1: थोड़ी दसो कि भैन
0: होगी।
1: भरा सन तुहाडे
0: उन्होंने
1: कितने
0: कहा
1: भैन
0: कि
1: भरा सन ते
0: इंसानी
1: तुहाडा
0: दोषी
1: नंबर
0: हो
1: केड़ा
0: क्यों इस
1: सी?
0: डंडे ने मार पवानी है। वो मैं करो नस गया,
1: ओहो
0: बाद नेरा होया ते अबू कलीना ना काम करते सी खड़ियां दा, ते
1: अच्छा
0: मैं जा कलीन दे विच सो गया।
1: ओहो
0: हुण शामा पईआं, नेरा हो गया, सारे लभन लग
1: हाँ
0: चार भैणां ते मैं कला भाई सी, ते दो भाई इत
1: अच्छा
0: शहर आ गए
1: तां ही
0: बाहर
1: तुसीं
0: जदों
1: ज्यादा
0: इंटरनेट
1: लाड
0: से।
1: ले सो
0: हाँ
1: फिर ना,
0: जी,
1: चार भैणां दे हिक भरा सो
0: वो
1: ते तुसीं
0: फिर
1: ज्यादा लाड
0: सारे
1: ले सो।
0: पिंड नूं वक्त पै गया, सारे आखिरी टाइम तक ना मैनूं वो गल याद करांदे रहे कि पुत्र वो मैं बड़ा औखा वक्त कढ़िया कि तूं 4 तो 5 घंटे लभ्या नहीं है, ते मुड़ के इंज दा कोई काम नहीं करना हैगा जिहदे नाल
1: हाँ
0: परेशानी होवे।
1: हाँ
0: कदे
1: सही
0: कदे
1: सही
0: ख्याल आंदा है कि किन्ना औखा माने के वक्त कढ़िया होएगा।
1: हाँ हम जो थोड़े अपने बच्चे थोड़े अगे होते
0: हाँ जी
1: हैं तो तुहानू ख्याल आंदा है कि असी कैसी हरकत
0: जी
1: कीती सी, कितने परेशान करता सारे नू।
0: बिल्कुल, ते वक्त
1: अच्छा
0: मैनूं याद आया कि असीं शहर आ गए ते छोटे भाई दोनों गवाच गए, किसी दे घर चले गए, टीवी देखते रहे ते असीं उन्हां नूं लभदे रहे। वो फिर लभन ना
1: हाँ
0: जदों
1: देखिए
0: ऐलान कराया ना, ते फिर वो जिन्हां दे घर गए सी ना वो लै के आए ना, ते मैनूं फिर वो वक्त याद आया, ते मां मैनूं कहन
1: हाँ
0: लगी कि
1: देखिए
0: आया वक्त याद तेनूं।
1: इंज
0: मैं
1: ही
0: कहा
1: होंगे
0: हाँ
1: ना,
0: जी हाँ
1: माँ प्यो बनो तो
0: जी,
1: फिर पता चलता है,
0: अज
1: माँ
0: तू
1: प्यो की
0: वड्डा
1: एहसास
0: वा।
1: होंगे।
0: हाँ हाँ जी,
1: अच्छा
0: ते
1: अच्छा ये
0: वो
1: दसो ना,
0: अब
1: ये
0: हो तो
1: नवा
0: गए
1: थोड़े ही
0: ने काफी
1: जी कोई
0: दिन
1: नेड़े
0: पहले।
1: उसे लिए कोई मेले छेले, ईद त्योहार ते कोई शिवरात ते कोई ईद ते वड्डी ईद ते कोई मेला लगता सी? कोई पंगूड़े छंगूड़े आते सन, कोई मेले आते सन नजदीक, या कितने जाते सो मेला देखण?
0: हाँ जी, साढ़े साढ़े नाल पिंड जिहड़ा जलाला शरीफ है उत्थे अज भी मेला हुंदा है, ते उस मेले नूं आखदे रहे ने बाग दा मेला। किसे वक्त नूं उत्थे शायद बाग हुंदा सी, ते अज भी वो हर साल बाद मेला लगदा, उसे तरह ही रौनक लगदी है। असीं वो मेला वेखण भी जाने हाँ ते अपने पिंड भी चले जाने हाँ, एक बचपन दी याद भी ताजा हो जाती है, अपने भैन भरावां नूं भी मिला ही दी है। अगो
1: सही
0: देखो एक शादी भी उत्थे हो गई ताए दे घर, शहरों आ
1: अच्छा
0: गए दोवें भाई, असीं उत्थे व्याहे हैं, साडा
1: अच्छा
0: आना जाना भी उधर ही लग्या। हुण
1: सही
0: जदों भी
1: सही
0: पिंड जाईदा पिंड दीआं यादां ताजा हो जांदीआं ने।
1: सही
0: हाँ
1: सही
0: जी,
1: ते थोड़ा ज्यादा जेड़ा जमाना सी अपना टाइम शुरू दे जेड़े 10 साल ने शक्कर
0: ते
1: चढ़ विच गुजरे सन, उसे इलाके च गुजरे अपने।
0: चक्कर हाँ जी शक्करगढ़ तो अगे बॉर्डर ते जीरो लाइन ते सारे चक्करगढ़
1: सही
0: ते कदी आए नहीं सी, जो शहर आए तो फिर पता लग गया भी शक्करगढ़ नहीं है।
1: सही अच्छा ये दसो ना कि स्कूल दे विच
0: हाँ
1: कैसे
0: जी, ते
1: स्टूडेंट्स हो जो शुरू शुरू दाखिल कराए, शौक से
0: बचपन
1: दाखिल हुए
0: दे
1: सो
0: जेड़े
1: या
0: यार सी
1: जबरदस्ती दाखिल कराया
0: कुछ
1: गया सी?
0: यार ने कुछ अल्लाह नु प्यारे हो गए, एक यार जेड़ा सी जदों असीं। हाँ जी,
1: शौक नाल स्कूल दाखिल हुए सो या फिर जबरदस्ती फाड़ के दाखिल कराया गया सी?
0: पहले भैन भाई सारे ताए चाचियां दे जाते सी, ते उन्हां नाल जाना, एक दफा मार पई ते स्कूल छड़ के घर आ गया, ते प्यो ने कहा भी जेड़ा उस्ताद हुंदा ना वो भी प्यो ही हुंदा है, ओदी
2: बेटा
0: गल दा गुस्सा नहीं करना,
2: एक
1: अज ते तू मार पई है ना,
2: तो ये
0: तुसी कल
2: बस
0: नू एदे तो सबक हासिल करो, अज छोटे हो कल वड्डे होवोगे ते फिर पता चलेगा।
1: हाँ सही सही ते कैसे स्टूडेंट्स हो बचपन इच
0: तो फिर वो
1: क्लास
0: गल
1: दे
0: बल्ले
1: विच?
0: मान ली, तो फिर छुट्टी नहीं की, फिर कोई गलत काम नहीं किया, शरारत नहीं की, अच्छे तरीके नाल पढ़े। फिर तो
1: सही जी 5वीं तक की क्लास थी तुम्हारी, उस तुसी लाइक स्टूडेंट रहे हो
0: रहा है
1: या
0: शुरू से
1: बस
0: पहली
1: शरारती जे बच्चे सो?
0: दूसरी थे। हाँ जी, नहीं मैं शरारत करते नहीं सी शुरू तो ही, शरारत वाला जेब नहीं सी आए, सब नालों मैं साइड से रहना, कल्या कल्या रहना, चुप रहना,
1: अच्छा
0: शरारत नहीं करनी है।
1: ज्यादा घुलण मिलण वाली आदत नहीं सी तुहाडी?
0: हाँ जी
1: अच्छा ते फिर तुसी
0: हाँ
1: जदों
0: जी,
1: स्कूल
0: मतलब
1: दी 5वीं क्लास तक तुसी खामोश
0: गल
1: रहे, तुसी दोस्त
0: करो।
1: दोस्त नहीं बनाए स्कूल दी क्लास ही, दोस्त नहीं सन तुहाडे कोई?
0: हाँ जी, ਸਕੂਲ ਦੇ ਦੋਸਤ ਜਿੰਨੇ ਵੀ ਸੀ, ਅਸੀਂ ਅੱਜ ਵੀ ਆਪਸ ਚ ਕਦੀ ਕਦੀ ਇਕੱਠੇ ਹੁੰਦੇ ਆ, ਮਿਲਦੇ ਆ। ਤੇ ਜਦੋਂ ਪਿੰਡ ਰਹਿੰਦੇ ਸੀ, ਪਿੰਡ ਦੇ ਜਿਹੜੇ ਮੇਰੇ ਯਾਰ ਸੀ, ਉਹ ਅੱਜ ਵੀ ਯਾਰ ਜਿਹੜੇ ਨੇ। ਜਦੋਂ ਜਾਈਦਾ ਪਿੰਡ ਮਿਲੀਦਾ ਉਹਨਾਂ ਨੂੰ, ਤੇ ਜਦੋਂ ਅਸੀਂ ਪਿੰਡ ਛੱਡ ਕੇ ਆਉਣ ਲੱਗੇ ਤੇ ਇੱਕ ਮੇਰਾ ਯਾਰ ਮੈਨੂੰ ਆਇਆ ਨਹੀਂ, ਤੇ ਲੇਕਿਨ ਅਸੀਂ ਜਾਂਦੇ ਹਾਂ। ਤੇ ਫਿਰ ਇੱਕ ਕੁਦਰਤ ਵੱਲੋਂ ਐਸਾ ਸੀ ਕਿ ਮੈਂ ਜਦੋਂ ਪਿੰਡ ਜਾਣਾ ਉਹਨੂੰ ਪਤਾ ਲੱਗ ਜਾਂਦਾ ਸੀ, ਤੇ ਮੈਨੂੰ ਸਪੈਸ਼ਲ ਮਿਲਣ ਆਉਂਦਾ ਸੀ
1: ਅੱਛਾ।
0: ਹਰ ਦਫਾ। ਜਦੋਂ ਵੀ ਮੈਂ ਕਦੀ ਐਸਾ ਚਾਂਸ ਨਹੀਂ ਹੋਇਆ ਉਸ ਬੰਦੇ ਨੂੰ ਮੈਂ ਨਾ ਮਿਲਿਆ ਹੋਵਾਂ। ਤੇ 2 ਸਾਲ ਪਿੱਛੇ ਇੱਕ ਹਾਦਸਾ ਹੋਇਆ, ਤੇ ਉਹ ਪਿੰਡ ਚ ਲੜਾਈ ਹੋਈ ਤੇ ਉਹ ਫਾਇਰਿੰਗ ਹੋ ਗਈ, ਗੋਲੀ ਲੱਗ ਗਈ, ਤੇ ਵੱਲਾਂ ਨੂੰ ਪਿਆਰਾ ਹੋ ਗਿਆ। ਤੇ ਲਾਸਟ
1: ਓਹੋ
0: ਟਾਈਮ ਮੈਂ ਉਹਨੂੰ ਮਿਲ ਕੇ ਆਇਆ, ਤੇ ਮੈਨੂੰ ਉਹ ਕਹਿੰਦਾ ਵੀ ਪਤਾ ਨੀ, ਲਾਸਟ ਟਾਈਮ ਉਹਨੂੰ ਜਦੋਂ ਮਿਲਿਆ ਨਾ, ਮੈਂ ਕਿਹਾ ਯਾਰ ਆ ਗਈ ਹਾਂ। ਕਹਿੰਦਾ ਯਾਰ ਲੱਗਦਾ ਕਿ ਅਸੀਂ ਅੱਗੇ ਜਾ ਕੇ ਮਿਲਾਂਗੇ। ਹਾਲਾਤ ਸੀ ਉਦੋਂ ਦੇ, ਉਹ ਕਾਫੀ ਉਹਦੇ ਨਾਲ ਗੱਲਾਂ ਬਾਤਾਂ ਹੋਈਆਂ, ਤਕਰੀਬਨ 1 ਘੰਟਾ ਗੱਪਸ਼ਪ ਹੋਈ। ਜਦੋਂ ਮੈਂ ਬਾਹਰ ਆ ਗਿਆ, ਬਾਅਦ ਚ ਪਤਾ ਚੱਲਾ ਵੀ ਇਹ ਹਾਦਸਾ ਹੋ ਗਿਆ, ਤੇ ਮੈਂ ਕਿਹਾ ਉਹਦੇ ਦਿਲੋਂ ਸੱਚੀਆਂ ਗੱਲਾਂ ਨਿਕਲਦੀਆਂ ਸੀ।
1: ਬਿਲਕੁਲ
0: ਉਹ ਯਾਦ
1: ਬਿਲਕੁਲ
0: ਆਉਂਦਾ ਕਦੇ ਕਦੇ, ਤੇ ਬਹੁਤ ਸੋਹਣਾ ਉਹਦੇ ਨਾਲ ਟਾਈਮ ਲੰਘਿਆ। ਜਦ ਵੀ ਪਿੰਡ ਜਾਣਾ ਉਹਨੂੰ ਮੈਂ ਮਿਲਣਾ ਜਾਂ ਉਹਨੇ ਮੈਨੂੰ ਲੱਭ ਕੇ ਮਿਲਣਾ, ਕਦੀ
1: ਸਹੀ
0: ਅਸੀਂ ਮਿਸ ਨਹੀਂ ਕੀਤਾ ਹੈਗਾ, ਵੀ ਲਾਜ਼ਮੀ ਮਿਲਣਾ।
1: ਸਹੀ ਸਹੀ। ਅੱਛਾ, ਬਚਪਨ ਦੀ ਕੋਈ
0: ਹਾਂ
1: ਐਸੀ ਯਾਦ ਹੈ ਜਿਹੜੀ ਹੁਣ ਤੱਕ ਤੁਹਾਡੇ ਦਿਲੀ ਚ ਕਿੱਥੇ ਅਟਕੀ ਹੋਈ ਹੈ, ਤੇ ਤੁਸੀਂ ਸਮਝਦੇ ਹੋ ਕਿ ਇਹ ਗੱਲ ਜਿਹੜੀ ਨਾ, ਅੱਛੀ ਜਾਂ ਬੁਰੀ ਕਿਸੇ ਤਰ੍ਹਾਂ ਦੀ ਵੀ, ਜਿਹੜੀ ਤੁਸੀਂ ਸਮਝਦੇ ਹੋ ਕਿ ਸ਼ੇਅਰ ਕਰਨਾ ਚਾਹੋ, ਕਿ ਕੋਈ ਜਿਹੜੀ ਤੁਸੀਂ ਭੁੱਲਣਾ ਵੀ ਚਾਹੋ ਤੇ ਨਹੀਂ ਭੁੱਲ ਸਕਦੇ, ਕੋਈ ਬਚਪਨ ਦੀ ਉਹ 10-12 ਸਾਲ ਦੀ ਉਮਰ ਤੱਕ ਦੀ ਕੋਈ ਐਸੀ ਯਾਦ?
0: ਨਹੀਂ, ਮੈਂ ਇਸ ਤਰ੍ਹਾਂ ਦਾ ਤੇ ਕੋਈ ਵੀ ਨਹੀਂ ਵੀ ਜਿਹੜੀ ਨਾ, ਬਸ ਇਹੀ ਕਿ ਬਾਅਦ ਸ਼ਹਿਰ ਆ ਗਿਆ। ਮੈਂ ਤਕਰੀਬਨ 9 ਸਾਲ ਦਾ ਸੀ ਜਦੋਂ ਸ਼ਹਿਰ ਆ ਗਿਆ, 8 ਸਾਲ ਦਾ ਸੀ। ਫਿਰ ਸ਼ਹਿਰ ਦਾ ਤੇ ਪਿੰਡ ਦਾ ਥੋੜਾ ਫਰਕ ਹੁੰਦਾ, ਸ਼ਹਿਰ ਦੇ ਵਿੱਚ ਜਿਹੜਾ ਨਾ ਪਿੰਡ ਵਰਗਾ ਮਾਹੌਲ ਨਹੀਂ ਸੀ ਹੈਗਾ।
1: ਕਿਹੜੇ ਸ਼ਹਿਰ ਆਏ ਸੋ ਉਸ ਲਈ,
0: ਤੇ ਮਾਂ ਪਿਓ ਨੇ
1: ਕਿਹੜੇ ਸ਼ਹਿਰ
0: ਸਾਰਿਆਂ,
1: ਆਏ?
0: ਅਸੀਂ ਨਾਰੋਵਾਲ, ਫਿਰ ਨਾਰੋਵਾਲ ਸ਼ਹਿਰ ਆ ਗਏ ਸੀ ਫਿਰ।
1: ਅੱਛਾ ਅੱਛਾ ਠੀਕ।
0: ਤੇ ਮਾਂ ਪਿਓ ਨੇ ਸਾਰੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ। ਤੇ ਜਦੋਂ ਮੈਂ 14 ਸਾਲ ਦਾ ਹੋਇਆ, ਤੇ ਬਾਬਾ ਜੀ ਫਿਰ ਰੁਖਸਤ ਹੋ ਗਏ ਦੁਨੀਆ ਤੋਂ। ਉਹ ਫਿਰ ਘਰ ਦੀਆਂ ਜ਼ਿੰਮੇਦਾਰੀਆਂ ਪੈ ਗਈਆਂ ਸਾਰੀਆਂ।
1: ਸਹੀ। ਤੇ ਤੁਸੀਂ ਵੱਡੇ ਭਰਾ ਸੋ ਜ਼ਾਹਿਰ ਹੈ, ਬਾਕੀ ਭੈਣਾਂ ਵੀ ਛੋਟੀਆਂ ਸਨ ਤੁਹਾਡੇ ਕੋਲੋਂ।
0: ਨਾਲੇ ਪੜ੍ਹਨਾ
1: ਠੀਕ।
0: ਬਾਬਾ ਆਇਆ ਤੇ ਸੀ, ਉਹਨਾਂ ਹਰ ਖੁਆਇਸ਼ ਪੂਰੀ ਕੀਤੀ, ਹਰ ਚੀਜ਼ ਨਾਲ ਲੈ ਕੇ ਦਿੱਤੀ।
1: ਬਾਦਸ਼ਾਹੀ ਹੁੰਦੀ ਹੈ ਨਾ, ਪਿਓ ਦੇ
0: ਹਾਂਜੀ,
1: ਸਿਰ ਤੇ ਬਾਦਸ਼ਾਹੀ ਹੁੰਦੀ ਹੈ।
0: ਇੱਕ
1: ਬਿਲਕੁਲ,
0: ਭੈਣ ਵੱਡੀ ਸੀ ਤੇ ਫਿਰ 3 ਛੋਟੀਆਂ ਸਨ।
1: ਛੋਟੇ ਬੱਚੇ ਸਨ, ਸਾਰੇ ਛੋਟੇ ਸਨ ਨਾ, ਤੁਸੀਂ ਖੁਦ 14 ਸਾਲ ਦੇ ਸੋ ਤੇ ਤੁਹਾਡੇ ਕੋਲੋਂ
0: ਸ਼ੇਰ
1: ਛੋਟੇ ਸਨ,
0: ਪੜਿਆ
1: ਛੋਟੇ ਬੱਚੇ
0: ਅਲਾਮਾ
1: ਸਨ।
0: ਇਕਬਾਲ ਦਾ, ਹਾਂਜੀ, ਮੈਂ ਕਿ ਅਲਾਮਾ ਇਕਬਾਲ ਦਾ ਇੱਕ ਸ਼ੇਰ ਪੜਿਆ ਅਖਬਾਰ ਦੇ ਵਿੱਚ, ਤੇ ਖੁਦ ਹੀ ਮੇਰ ਗੁਮ ਹੈ ਖੁਦਾਈ ਤਲਾਸ਼ ਕਰ।
4: ਵਾਹ,
0: ਮੈਂ ਆਪਣੇ ਬਾਬਾ ਨੂੰ ਕਿਹਾ, ਮੈਂ ਬਾਬਾ ਮੈਨੂੰ ਗੱਲ ਸਮਝਾਓ। ਉਹਨੇ ਕਿਹਾ, ਪੁੱਤਰ ਤੂੰ ਛੋਟਾ ਹਜੇ, ਤੇ ਇਸ ਚੀਜ਼ ਨੂੰ ਸੰਭਾਲ ਕੇ ਰੱਖ, ਤੇਰੇ ਕਿਤੇ ਹਯਾਤੀ ਦਾ ਪਤਾ ਨੀ ਕਿੰਨੀ ਕਿਹਦੀ ਹੈ ਤੇ ਕਿਹਦੀ ਨੀ। ਮੈਂ ਪਹਿਲੇ ਤੁਰ ਜਾਣਾ ਕਿ ਨਹੀਂ, ਮੈਂ ਹੋਇਆ ਤੇ ਮੈਂ ਤੈਨੂੰ ਕਰਾਂ, ਨਹੀਂ ਤੇ ਤੂੰ ਚੀਜ਼ ਨੂੰ।
1: ਜੀ ਜੀ ਜਨਾਬ, ਸਾਡੇ ਨਾਲ ਆਪਣੀ ਖੂਬਸੂਰਤ ਯਾਦਾਂ ਸ਼ੇਅਰ ਕਰ ਰਹੇ ਸਨ ਇਸ਼ਤਿਆਕ ਅੰਸਾਰੀ ਸਾਹਿਬ, ਤੇ ਇਨਸ਼ਾਅੱਲਾ ਅੱਗੇ ਵੀ ਮੌਕਾ ਲੱਗਾ ਤੁਹਾਡੇ ਕੋਲੋਂ ਸਾਨੂੰ ਟਾਈਮ ਮਿਲਿਆ ਤੇ ਤੁਹਾਨੂੰ ਇਸ ਮੌਜੂ ਤੇ ਜਾਂ ਬਲਕਿ ਹੋਰ ਵੀ ਮੌਜੂਆਤ ਤੇ ਜ਼ਰੂਰ ਅਸੀਂ ਤਕਲੀਫ ਦਿਆਂਗੇ ਕਿ ਤੁਸੀਂ ਨਾਲ ਨਾਲ ਇੱਕ ਕੈਥਾਰਸਿਸ ਹੋਏ, ਅਸੀਂ ਆਪਣੇ ਦਿਲ ਦਾ ਭਾਰ ਲਾਣ ਲਈ ਆਪਣੇ ਦੋਸਤਾਂ ਨਾਲ,
0: ਬਿਲਕੁਲ
1: ਆਪਣੀ ਔਲਾਦਾਂ
0: ਬਿਲਕੁਲ,
1: ਨਾਲ, ਆਉਣ ਵਾਲੀ ਨੌਜਵਾਨ ਨਸਲ ਦੇ ਨਾਲ ਇਹ ਚੀਜ਼ਾਂ ਫੇਸਬੁੱਕ ਤੇ, ਵਟਸਐਪ ਤੇ, ਯੂਟਿਊਬ ਤੇ ਮਹਿਫੂਜ਼ ਕਰ ਰਹੇ ਹਾਂ, ਤੇ ਇਨਸ਼ਾਅੱਲਾ ਤਾਲਾ ਇਹ ਚੀਜ਼ਾਂ ਜ਼ਾਇਆ ਨਹੀਂ ਹੁੰਦੀਆਂ। ਸਾਡੀ ਪੂਰੀ ਤਹਿਜ਼ੀਬ ਤੁਹਾਡੀ ਜ਼ਬਾਨੀ ਮਹਿਫੂਜ਼ ਹੋ ਰਹੀ ਹੈ, ਕਲਚਰ, ਉਸ ਵੇਲੇ ਦਾ ਪੈਸਾ ਕਿਹੜਾ ਚੱਲਦਾ ਸੀ, ਉਸ ਵੇਲੇ ਸੋਨਾ ਕਿਹੜੇ ਪਾ ਸੀ, ਉਸ ਵੇਲੇ ਤੇਲ ਕਿਹੜੇ ਪਾ ਸੀ, ਉਸ ਵੇਲੇ ਘਿਓ ਕਿਸ ਤਰ੍ਹਾਂ ਸੀ, ਇੱਕ ਆਦਮੀ ਦੀ ਤਨਖਾਹ ਕਿਤਨੀ ਹੁੰਦੀ ਸੀ। ਦੇਖੋ ਕਿਤਨੀ ਇਹ ਦੇਖਣ ਵਿੱਚ ਛੇਤੀ ਛੋਟੀਆਂ ਗੱਲਾਂ ਨੇ, ਲੇਕਿਨ ਇਹ ਪੂਰੀ ਤਹਿਜ਼ੀਬ ਨੂੰ ਇੱਕ ਕਵਰ ਕਰ ਲੈਂਦੀਆਂ ਨੇ, ਇਹਨਾਂ ਗੱਲਾਂ ਦੇ ਅੰਦਰ ਪੂਰਾ ਜ਼ਮਾਨਾ ਸਮਾ ਜਾਂਦਾ ਹੈ, ਤੇ ਇਹ ਬਹੁਤ ਸ਼ੁਕਰੀਆ। 50 ਪੈਸੇ ਹੋ ਗਏ ਸਨ ਤੁਹਾਡੇ ਤੱਕ ਆਉਂਦਿਆਂ ਦੇ, ਮਾਸ਼ਾਅੱਲਾ ਤਰੱਕੀ ਹੋ ਗਈ ਸੀ ਨਾ। ਦੇਖੋ ਅਲੀ ਭਾਈ ਦੇ ਜ਼ਮਾਨੇ ਤੋਂ, ਇਸ਼ਤਿਆਕ ਭਾਈ ਦੇ ਜ਼ਮਾਨੇ ਆਉਂਦੇ ਆਉਂਦੇ ਜੇਬ ਖਰਚੀ 50 ਪੈਸੇ ਹੋ ਗਈ ਸੀ, ਤੇ ਕਿੰਨੀ ਵੱਡੀ ਗੱਲ ਹੈ ਕਿ ਨਾ ਹਰ 5 ਸਾਲ ਬਾਅਦ ਡਿਫਰੈਂਸ ਆਉਂਦਾ ਹੈ ਤੇ ਤਬਦੀਲੀ ਆਉਂਦੀ ਹੈ ਜ਼ਮਾਨੇ ਦੇ ਅੰਦਰ ਅੰਦਰ। ਬਹੁਤ ਸ਼ੁਕਰੀਆ ਇਸ਼ਤਿਆਕ ਭਾਈ, ਸੋਹਣੀਆਂ ਸੋਹਣੀਆਂ ਯਾਦਾਂ ਸ਼ੇਅਰ ਕੀਤੀਆਂ, ਬਹੁਤ ਸ਼ੁਕਰੀਆ।
0: ਬਿਲਕੁਲ ਬਿਲਕੁਲ।
2: ਸਾਡੇ ਜ਼ਮਾਨੇ 'ਚ ਪੈਸੇ ਇਹ ਨਹੀਂ ਸਨ, ਸਾਡੇ ਜ਼ਮਾਨੇ 'ਚ ਇੱਕ ਪੈਸਾ ਸੀ, ਦੋ ਪੈਸੇ ਸਨ।
1: ਹਾਂ
2: ਜਿਹਨੂੰ
1: ਬਿਲਕੁਲ
2: ਪੈਸਾ ਟੱਪਾ ਕਹਿਲਾਉਣਾ ਸੀ, ਟੱਕਾ, ਉਸ ਇੱਕ ਹੋਣਾ ਸੀ ਪਿੱਤਲ ਦਾ ਮੋਰੀ ਵਾਲਾ ਪੈਸਾ,
5: ਮੋਰੀ ਵਾਲਾ
1: ਪੈਸਾ, ਪੰਜਾਬ ਦੇ ਜ਼ਮਾਨੇ ਵਿੱਚ ਮੋਰੀ ਵਾਲਾ ਚੱਲਦਾ ਸੀ। ਸਹੀ
2: ਇੱਕ ਹੋਣਾ ਸੀ
1: ਸਹੀ
2: ਤਾਂਬੇ ਵਾਲਾ ਪੈਸਾ, ਇੱਕ ਹੋਣਾ ਸੀ ਟੱਕਾ ਜਿਹੜਾ ਗਿਲ ਟਾਈਪ ਨਾਲ ਉਹ ਬਣਿਆ ਸੀ, ਟੱਕ
1: ਅੱਛਾ
2: ਟੱਕਾ, ਇੱਕ ਹੋਣਾ ਸੀ ਚਾਰ ਆਨੇ, ਇੱਕ ਹੋਣਾ ਸੀ ਆਨਾ ਆਨਾ
1: ਜੀ ਜੀ ਜੀ ਸਿਆਰ ਭਾਈ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਨਾਲ ਨਾਲ ਸੁਣਦੇ ਰਹਿਣਾ ਅਗਰ ਤੁਸੀਂ ਸਫ਼ਰ ਕਰ ਰਹੇ ਹੋ, ਉਮੀਦ ਨਾਲ ਸੁਣਦੇ ਰਹਿਣਾ ਦੋਸਤਾਂ ਨੂੰ, ਇਨਸ਼ਾਅੱਲਾ ਨਹੀਂ ਤੇ ਰਿਕਾਰਡਿੰਗ ਜ਼ਰੂਰ ਸੁਣਨਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਇਸ਼ਤਿਆਕ ਅੰਸਾਰੀ ਸਾਹਿਬ, ਮਸਕਤ ਤੋਂ ਮਾਨ ਤੋਂ ਆਪਣੀ ਡਿਊਟੀ ਤੇ ਜਾ ਰਹੇ ਜਨਾਬ, ਖੈਰ ਨਾਲ ਜਾਓ ਤੇ ਅੱਲਾ ਦੀ ਆਵਾਜ਼ ਚ ਰਹੋ। ਅੱਗੇ ਚਲੀਏ, ਹੁਣ ਅਗਲੇ ਸਾਡੇ ਦੋਸਤ ਸਾਡੇ ਨਾਲ, ਰਾਜਾ ਕਪੂਰ ਸਾਹਿਬ ਸ਼ਾਮਿਲ
0: ਬਹੁਤ ਸ਼ੁਕਰੀਆ,
1: ਇਹਨਾਂ ਦਾ ਮੈਂ ਤੁਹਾਨੂੰ ਮੁਕਤਸਰ ਤਾਰੀਫ ਦੇ ਚੁੱਕੀ ਹਾਂ, ਇਹਨਾਂ ਨੂੰ ਅਸੀਂ ਇੱਕ ਵਾਰੀ ਫਿਰ ਖੁਸ਼ਾਮਦੀਦ ਕਹਿੰਦੇ ਹਾਂ। ਐਫ ਐਮ ਰੋਡੀਓ ਡੈਨਮਾਰਕ ਵਿੱਚ ਮੁਨਸਲਿਕ ਨੇ ਤੇ ਮਾਸ਼ਾਅੱਲਾ ਆਪਣੇ ਪ੍ਰੋਗਰਾਮ ਬੜੀ ਖੂਬਸੂਰਤੀ ਦੇ ਨਾਲ ਕਰਦੇ ਨੇ, ਜਾਣੀ ਪਛਾਣੀ ਸ਼ਖਸੀਅਤ ਨੇ ਮੀਡੀਆ ਦੇ ਵਿੱਚ। ਇਹਦੇ ਇਲਾਵਾ ਮੈਂ ਖੁਸ਼ਾਮਦੀਦ ਕਹਾਂਗੀ ਸ਼ਾਹਿਦ ਚੌਹਾਨ ਸਾਹਿਬ ਨੇ ਸਾਊਥ ਅਫਰੀਕਾ ਤੋਂ ਸਾਨੂੰ ਜੁਆਇਨ ਕਰ ਲਿੱਤਾ। ਤੇ ਸ਼ਾਹਿਦ ਭਾਈ ਬੜਾ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਤੇ ਸਾਡੇ ਨਾਲ ਸ਼ਾਮਿਲ ਹੋਏ। ਅਸੀਂ ਪਹਿਲੇ ਰਾਜਾ ਕਪੂਰ ਸਾਹਿਬ ਵੱਲ ਜਾਵਾਂਗੇ, ਉਹਨਾਂ ਦੀਆਂ ਅਸੀਂ ਬਚਪਨ ਦੀਆਂ 10-12 ਸਾਲ ਦੀ ਉਮਰ ਤੱਕ ਦੀਆਂ ਗੱਲਾਂ ਸੁਣਾਂਗੇ। ਰਾਜਾ ਕਪੂਰ ਸਾਹਿਬ, ਤੁਸੀਂ ਕਿਹੜੇ ਇਲਾਕੇ 'ਚ ਕਦੋਂ ਪੈਦਾ ਹੋਏ, ਇਰਦ ਗਿਰਦ ਦਾ ਮਾਹੌਲ, ਮਾਂ ਬਾਪ ਦਾ ਰਵੱਈਆ, ਭੈਣਾਂ ਭਰਾਵਾਂ 'ਚ ਤੁਹਾਡਾ ਨੰਬਰ, ਅੰਮੀ ਜੀ ਦੇ ਤੁਹਾਨੂੰ ਕੀ ਕਹਿੰਦੇ ਸਨ, ਅੰਮੀ ਜੀ ਦੇ ਹੱਥ ਦੇ ਕਿਹੜੇ ਖਾਣੇ ਤੁਹਾਨੂੰ ਯਾਦ ਆਉਂਦੇ ਨੇ, ਸਕੂਲ ਕਿਸ ਤਰ੍ਹਾਂ ਜਾਣਾ ਸ਼ੁਰੂ ਹੋਏ ਹੋ ਤੇ ਸਕੂਲ 'ਚ ਕਿਹੜੀ ਕਿਹੜੀ ਦੋਸਤੀਆਂ 5-10 ਸਾਲ 12 ਸਾਲ ਦੀ ਉਮਰ ਤੱਕ ਰਹੀਆਂ। ਤਸ਼ਰੀਫ ਲਿਆਓ ਜਨਾਬ, ਆਪਣੀਆਂ ਸੋਹਣੀਆਂ ਸੋਹਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ, ਰਾਜਾ ਗਫੂਰ ਸਾਹਿਬ ਡੈਨਮਾਰਕ ਤੋਂ।
2: ਬਹੁਤ ਸ਼ੁਕਰੀਆ ਮੁਮਤਾਜ਼ ਸਾਹਿਬਾ, ਆਪਨੇ ਇਤਨਾ ਅੱਛਾ ਪ੍ਰੋਗਰਾਮ ਜੋ ਹੈ ਹੋਸਟ ਕੀਆ, ਬੜੇ ਬੜੇ ਅੱਛੇ ਮਹਿਮਾਨ ਮੈਂ ਲਵਾਏ, ਅਲੀ ਅਸਗਰ ਸਾਹਿਬ ਕੀ ਬਾਤਾਂ ਸੁਣੀ, ਹਮੇਂ ਵੀ ਆਪਣਾ ਬਚਪਨ ਜੋ ਹੈ ਵੋ ਯਾਦ ਆ ਗਿਆ, ਔਰ ਦੂਸਰੇ ਭਾਈ ਹਮਾਰੇ ਬੋਲ ਰਹੇ ਥੇ
5: ਗੁਰੂ ਭਾਈ ਪੰਜਾਬੀ ਬੋਲਣੀ ਹੈ, ਪੰਜਾਬੀ ਦਾ ਪ੍ਰੋਗਰਾਮ ਹੈ,
1: ਪੰਜਾਬੀ ਬੋਲਣੀ ਹੈ ਜਨਾਬ, ਪੰਜਾਬੀ ਚਾਓ। ਹਾਂਜੀ ਬਿਸਮਿਲ੍ਲਾ,
2: ਤੁਹਾਡਾ ਜ਼ਮਾਨਾ ਮੈਂ
5: ਅਲੀ ਅਸਗਰ ਸਾਹਿਬ ਦੀ ਵਜ੍ਹਾ ਇਹ ਕਿ ਸਾਡੇ ਤਕਰੀਬਨ ਬਹੁਤ ਜ਼ਿਆਦਾ ਲੋਕ ਪ੍ਰੋਗਰਾਮ ਨੂੰ ਸੁਣ ਰਹੇ ਹੁੰਦੇ ਨੇ ਲਾਈਵ, ਤੇ ਉਹ ਫਿਰ ਸਨ ਮੈਸੇਜ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਇਹ ਪੰਜਾਬੀ ਦਾ ਪ੍ਰੋਗਰਾਮ ਹੈ ਤੇ ਪੰਜਾਬੀ।
2: ਨਦੀਮ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਯਾਦਾਨੀ ਦਾ, ਕਿ ਮੈਂ ਪੰਜਾਬੀ 'ਚ ਕੋਸ਼ਿਸ਼ ਕਰਾਂਗਾ, ਪੰਜਾਬੀ 'ਚ ਹੀ ਗੱਲ ਕਰਾਂ ਪੂਰੀ। ਜਿਹੜਾ ਅਸਗਰ ਸਾਹਿਬ ਦੀਆਂ ਮੈਂ ਗੱਲਾਂ ਸੁਣੀਆਂ, ਬੜਾ ਅੱਛਾ ਲੱਗਾ, ਤੁਹਾਡੀਆਂ ਗੱਲਾਂ ਵੀ ਸਾਹ ਨਾਲ ਨਾਲ ਤੁਸੀਂ ਕਰਦੇ ਹੋ, ਮੁਮਤਾਜ਼ ਸਾਹਿਬ ਦੀਆਂ ਗੱਲਾਂ, ਉਹਨਾਂ ਦੇ ਸਵਾਲ ਆ ਬਚਪਨ ਦੇ ਬਾਰੇ 'ਚ ਉਹਨਾਂ ਨੇ ਪੁੱਛਿਆ, ਅਤੇ ਮਾਸ਼ਾਅੱਲਾ 15 ਸਾਲ ਦੀ ਉਮਰ 'ਚ ਸਾਰਿਆਂ ਦੇ ਹਾਲਾਤ ਤਕਰੀਬਨ ਬਰਾਬਰ ਹੀ ਹੁੰਦੇ ਨੇ, ਜਿਹੜਾ ਅਸੀਂ ਦੌਰ ਦੇਖਿਆ ਉਹ ਤਕਰੀਬਨ ਸਾਰਿਆਂ ਦਾ ਬਰਾਬਰ ਦਾ ਹੀ ਦੌਰ ਹੈ। ਵਾਲਦੈਨ ਬਹੁਤ ਮੁਹੱਬਤ ਕਰਦੇ ਸਨ, ਮੈਂ ਪਿੰਡੀ 'ਚ ਪੈਦਾ ਹੋਇਆ, ਪਿੰਡੀ ਮੇਰਾ ਸ਼ਹਿਰ ਹੈ, ਵੈਸੇ ਮੇਰਾ ਗਾਉਂ ਗੁਲਿਆਣਾ, ਗੁਲਿਆਣੇ ਦਾ ਮੈਂ ਰਹਿਣ ਵਾਲਾ, ਅਤੇ ਮੇਰਾ
1: ਅੱਛਾ
2: ਮੇਰਾ ਬਚਪਨ ਸਾਰਾ ਪਿੰਡੀ 'ਚ ਗੁਜ਼ਰਿਆ। ਗੁਜਰ ਖਾਨ ਗੁਲਿਆਣਾ,
1: ਗੁਜਰ ਖਾਨ ਅੱਛਾ ਅੱਛਾ
5: ਅੱਛਾ ਗੁਜਰ ਖਾਨ ਗੁਲਿਆਣਾ, ਅਸੀਂ ਗੁਜਰਾਤ ਵਾਲਾ ਗੁਲਿਆਣਾ।
2: ਅੱਛਾ ਉਹ ਕੋਈ ਉਹ ਖਾਰੀਆਂ ਕੋਲੇ,
5: ਜੀ ਜੀ
2: ਅੱਛਾ ਉਹ ਖਾਰੀਆਂ ਕੋਲੇ
1: ਅੱਛਾ,
2: ਤੇ ਬੜਾ ਅੱਛਾ ਦੌਰ ਸੀ, ਬੜਾ ਅੱਛਾ ਜ਼ਮਾਨਾ ਸੀ, ਵਾਲਦੈਨ ਜਿਹੜੇ ਨੇ ਬਹੁਤ ਪਿਆਰ ਕਰਦੇ ਸਨ ਬੱਚਿਆਂ ਨਾਲ, ਜਿਸ ਤਰ੍ਹਾਂ ਅਲੀ ਅਸਗਰ ਸਾਹਿਬ ਦੱਸਿਆ ਕਿ ਸਾਡੇ ਨਾਲ ਹੀ ਵਾਲਦੈਨ ਬਹੁਤ ਪਿਆਰ ਕਰਦੇ ਸਨ, ਸਕੂਲ ਜਾਂਦੇ ਸਾਂ ਲਾਲ ਕੁੜਤੀ ਮੈਂ ਜਾਂਦਾ ਸੀ, ਸਕੂਲ ਜਾਂਦਾ ਸੀ ਪਿੰਡੀ, ਤੇ ਉੱਥੇ
1: ਪੜ੍ਹਦਾ ਸੀ। ਨਾਂ ਸੀ ਕੀ, ਨਾਂ ਸੀ ਤੁਹਾਡੇ ਸਕੂਲ ਦਾ?
2: ਓਲਡ ਬਿਲਡਿੰਗ ਨਾਂ ਸੀ ਉਹਦਾ ਜੀ।
1: ਅੱਛਾ ਗਵਰਨਮੈਂਟ ਦਾ ਸਕੂਲ ਸੀ?
2: ਗਵਰਨਮੈਂਟ ਦਾ ਸਕੂਲ ਸੀ ਲਾਲ ਕੁੜਤੀ
1: ਤੇ ਗਰਾਊਂਡ ਹੈ ਸਭ ਦੇ ਵਿੱਚ ਦੌੜਨ ਭੱਜਣ। ਗਵਰਨਮੈਂਟ ਦੇ ਸਕੂਲ ਤੋਂ ਸਭ ਤੋਂ ਪਹਿਲੇ ਦਿਮਾਗ 'ਚ ਨਾ ਵੱਡੇ ਵੱਡੇ ਗਰਾਊਂਡ ਹੋਣਗੇ, ਵੱਡੇ ਵੱਡੇ ਕਮਰੇ ਹੋਣਗੇ।
2: ਗਰਾਊਂਡ ਵਾਲਾ ਸੀ ਉਹਨਾਂ ਦੀ, ਦੋ ਬ੍ਰਾਂਚਾਂ ਸਨ ਨਾ ਇੱਕ ਦੂਜੇ,
5: ਮੈਡਮ ਜੀ
2: ਤਾਰਕਾਬਾਦ ਸੀ ਤੇ ਓਲਡ ਬਿਲਡਿੰਗ ਸੀ, ਬੇਸਿਕਲੀ ਇੱਕੋ ਹੀ ਸਕੂਲ ਸਨ ਦੋਨੋਂ, ਉਹ ਪ੍ਰਾਇਮਰੀ ਤੱਕ ਸੀ, ਉਹ ਦੂਜਾ ਵੀ ਸੀ, ਉਹ ਵੀ ਸ਼ੁਰੂ ਹੋ ਜਾਂਦਾ ਸੀ, ਇਹ ਓਲਡ ਬਿਲਡਿੰਗ ਪ੍ਰਾਇਮਰੀ ਤੱਕ ਸੀ।
1: ਅਲੀ ਭਾਈ ਕੁਝ ਕਹਿ ਰਹੇ ਨੇ, ਪੁੱਛ ਰਹੇ ਨੇ ਕੁਝ ਜੀ, ਅਲੀ ਭਾਈ ਕੀ ਪੁੱਛ ਰਹੇ ਹੋ?
2: ਪ੍ਰਾਇਮਰੀ ਸਕੂਲ ਸੀ ਜਿਹੜਾ 5ਵੀਂ ਤੱਕ, ਉਸ ਤੋਂ ਬਾਅਦ 8ਵੀਂ ਤੱਕ ਜਿਹੜਾ ਸੀ ਉਹ ਤਾਰਕਾਬਾਦ ਸੀ ਜਿਹਨੂੰ ਕਹਿੰਦੇ ਸਨ ਨਾ। ਇਸ ਵਕਤ ਦੇ ਜਿਹੜੇ ਆਰਮੀ ਚੀਫ ਨਾ ਸਾਡੇ ਆਸਮ ਮਨੀਰ ਸਾਹਿਬ, ਉਹਨਾਂ ਦੇ ਵਾਲਦ ਉਸ ਦੌਰ ਦੇ ਹੈਡਮਾਸਟਰ ਸਨ।
1: ਜੀ ਜੀ ਜੀ ਜੀ ਜੀ
2: ਤੁਸੀਂ ਦੂਸਰੇ ਗਰਾਊਂਡ ਵਾਲੇ ਸਕੂਲ ਦੀ ਜ਼ਿਕਰ ਕਰ ਰਹੇ ਹੋ, ਤਾਂ ਵੱਡਾ ਗਰਾਊਂਡ ਸੀ, ਹਾਕੀ ਗਰਾਊਂਡ ਸੀ, ਫੁੱਟਬਾਲ ਖੇਡੀਦਾ ਸੀ, ਹਾਕੀ ਖੇਡੀਦਾ ਸੀ। ਚਲੋ ਐਨੀ, ਉਹ ਬੜਾ ਅੱਛਾ ਉਹ ਵਕਤ ਗੁਜ਼ਰਿਆ। ਬਚਪਨ ਦੀ ਯਾਦ ਹੈ ਜੀ, ਛੋਟੇ ਸੀ, 5 ਭੈਣ ਭਾਈ ਸੀ ਅਸੀਂ, ਇੱਕ ਘਰ 'ਚ ਅਸੀਂ ਪਲੇ, ਬੜੀ ਮੁਹੱਬਤ ਸੀ, ਵਾਲਦਾ ਸਾਨੂੰ, ਆਪਣੀ ਵਾਲਦਾ ਨੂੰ ਅਸੀਂ ਅੰਮੀ ਜੀ ਕਹਿੰਦੇ ਸਾਂ, ਦਾਦੀ ਸਾਡੇ ਨਾਲ ਬਹੁਤ ਪਿਆਰ ਕਰਦੀਆਂ ਸਨ, ਉਹਨਾਂ ਨੂੰ ਅਸੀਂ ਬੇਜੀ ਕਹਿੰਦੇ ਸਾਂ, ਵਾਲਦਾ ਨਹੀਂ ਕਹਿੰਦੇ ਸਾਂ, ਬੇਜੀ ਕਹਿੰਦੇ ਸਾਂ।
1: ਅੱਛਾ,
2: ਬਹੁਤ ਖਿਆਲ ਕਰਦੇ ਸਨ, ਹਰ ਵਕਤ ਸਾਡੀ ਵਾਲਦਾ ਨੂੰ ਡਾਂਟਦੇ ਰਹਿੰਦੇ ਸਨ, ਇਹ ਇਹਨਾਂ ਦਾ ਕੰਮ ਕਰਦੇ, ਇਹ ਇਹਨਾਂ ਦਾ ਕੰਮ ਕਰਦੇ, ਇਹ ਇਹਨਾਂ ਦਾ ਕੰਮ ਕਰਦੇ।
1: ਅੱਛਾ,
2: ਤੇ ਕਦੀ ਕਦੀ ਉਹ ਵਾਲਦਾ ਜਿਹੜੇ ਨਾ ਜ਼ਿਆਦਾ ਉਹ ਪਿੰਡ 'ਚ ਰਹਿੰਦੇ ਸਨ, ਪਿੰਡੀ ਨਹੀਂ ਸਨ ਰਹਿੰਦੇ,
6: ਤੇ ਦਾਦੀ ਸਾਡੇ ਨਾਲ ਰਹਿੰਦੇ ਸਨ ਤੇ ਫਿਰ ਉਹ ਵਾਲਦਾ ਜਿਹੜੇ ਘਰ ਦੇ ਕੰਮ ਹੁੰਦੇ ਸਨ ਫਿਰ ਆਉਂਦੇ ਰਹਿੰਦੇ ਸਨ ਮਹੀਨੇ ਮਹੀਨਾ ਮਹੀਨਾ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਰਹਿੰਦੇ ਸਨ ਅਸੀਂ ਜਿਹੜੇ ਪੜ੍ਹਦੇ ਸਾਂ ਅਸੀਂ ਮਰੀ ਬਰੂਰੀ ਰਹਿੰਦੇ ਸੀ ਅਸੀਂ ਵੈਨ ਜਾਂਦੇ ਸੀ ਵੈਨ ਸਕੂਲ ਜਾਂਦੇ ਸੀ ਵਾਪਸੀ ਤੇ ਆਉਂਦੇ ਸੀ ਬਾਅਦ ਬੜਾ ਦਿਲ ਕਰਦਾ ਸੀ ਬਾਕੀ ਬੰਜੇ ਬੱਚੇ ਜਿਹੜੇ ਟੁੱਟਦੇ ਜਾਂਦੇ ਅਸੀਂ ਕਿਉਂ ਨਹੀਂ ਟੁੱਟਦੇ ਜਾਂਦੇ ਬਾਅਦ ਦਫ਼ਾ ਸ਼ੌਕ ਨਾਲ ਉੱਥੋਂ ਟੁੱਟਦੇ ਆਉਂਦੇ ਸੀ ਬੱਚਿਆਂ ਨੂੰ ਛੱਡਣਾ ਜੀ ਤੁਸੀਂ ਦੱਸਿਆ ਇੱਕ ਦੂਜੇ ਦੇ ਹੱਥ ਪਕੜੇ ਇੱਕ ਦੂਜੇ ਦੇ ਕੰਧੇ ਤੇ ਹੱਥ ਰੱਖਿਆ ਆ ਹੁਣ ਇੱਥੇ ਕੰਧੇ ਤੇ ਹੱਥ ਰੱਖਣਾ ਬੜਾ ਅਜੀਬ ਲੱਗਦਾ ਯੂਰਪ ਵਿੱਚ ਅਸੀਂ ਆ ਗਏ ਲੇਕਿਨ ਉਸ ਕੰਧੇ ਤੇ ਹੱਥ ਰੱਖਣਾ ਚੱਲਣਾ ਜਿਹੜਾ ਮੁਹੱਬਤ ਦੀ ਨਿਸ਼ਾਨੀ ਸੀ
7: ਗੁਲਿਆਣਾ ਸਾਹਿਬ ਦੱਸੋ ਨਾ ਡਬਲ ਡੈਕਰ ਹੀ ਚੱਲਣੀ ਸੀ ਤੁਹਾਡੇ ਪਾਸੇ।

0: ਪੁਰਾਣੀ ਜੇਲ੍ਹ ਤੋਂ ਨਿਕਲ ਕੇ ਨਾ,
1: ਜੀ ਜੀ
0: ਫਿਰ ਅਯੂਬ ਪਾਰਕ ਤੋਂ ਬਾਹਰ ਨਿਕਲ ਕੇ ਮੁਰਗਾ ਜਾਂਦੀ ਸੀ, ਤਾਂ ਮੈਂ ਇਹਨਾਂ ਨੂੰ ਪਤਾ ਕਿਉਂਕਿ ਮੈਂ ਮੁਰਗਾ ਜਾਣਾ ਰਿਹਾ ਤੇ ਇਹਨਾਂ ਨੇ ਗੁਜ਼ਰ ਕੇ ਜਾਣਾ ਰਿਹਾ।
1: ਅੱਛਾ ਅੱਛਾ ਅੱਛਾ ਨਹੀਂ ਮੈਂ ਉਹ ਰਾਜਾ ਸਾਹਿਬ ਨੂੰ ਇਹ ਪੁੱਛੀ ਕਿ ਰਾਜਾ ਸਾਹਿਬ ਕੋਈ ਯਾਦ ਹੈ ਕਿਹੜੇ ਜ਼ਮਾਨੇ ਦਾ ਇਹ ਟਾਈਮ ਰਿਹਾ ਜਿੱਥੇ ਡਬਲ ਡੈਕਰ ਕਿੰਨੇ ਸਾਲ ਚੱਲੀ ਹੋਣੀ ਹੈ ਪਿੰਡੀ ਵਿੱਚ?
2: ਬਹੁਤ ਸਾਲ ਚੱਲੀ ਹੈ ਡਬਲ ਡੈਕਰ, ਹੁਣ ਮੈਂ ਐਗਜ਼ੈਕਟਲੀ ਤੇ ਨਹੀਂ ਹੁਣ ਫਿਕਰ ਕਾਊਂਟ ਕਰ ਸਕਦਾ ਜਿਹੜਾ ਨਾ ਤੁਹਾਨੂੰ,
1: ਹਾਂ
2: ਮੈਂ ਨਹੀਂ ਕਾਊਂਟ
1: ਇਹ
2: ਕੀਤਾ,
1: ਅਸੀਂ ਗੂਗਲ ਤੋਂ ਪਤਾ ਕਰਾਂਗੇ, ਗੂਗਲ ਤੋਂ ਪਤਾ ਕਰਾਂਗੇ,
2: ਪਤਾ ਲੱਗ ਗਿਆ ਹੁਣ, ਯਾਦ ਆ ਜਾਏਗਾ, ਸਾਨੂੰ ਯਾਦ ਆ ਜਾਏਗਾ। ਉਸ ਤੋਂ
1: ਸਹੀ
2: ਬਾਅਦ
1: ਸਹੀ
2: ਦੂਸਰਾ ਬੱਸਾਂ ਦਾ ਅੱਡਾ ਹੁੰਦਾ ਸੀ ਪਿੰਡੀ 'ਚ ਨਾ,
1: ਅੱਛਾ
2: ਉੱਥੋਂ ਵੀ ਬੱਸਾਂ ਚੱਲਦੀਆਂ ਸਨ, ਫਿਰ ਇੱਥੋਂ ਰਾਜਾ ਪਹਿਲਾਂ ਸਦਰ ਜਿਹੜਾ ਸੀ ਟਾਂਗਿਆਂ ਦਾ ਅੱਡਾ ਸੀ, ਇਸੀ ਤਰ੍ਹਾਂ ਟਾਂਗਿਆਂ ਦਾ ਰਿਵਾਜ਼ ਸੀ, ਡਬਲ ਡੈਕਰ ਦਾ ਰਿਵਾਜ਼ ਸੀ, ਸਾਈਕਲਾਂ ਦਾ ਰਿਵਾਜ਼ ਸੀ, ਪੈਦਲ ਲੋਕ ਜਾਂਦੇ ਸਨ, ਟਾਂਗੇ 'ਤੇ ਜ਼ਿਆਦਾ ਸਫ਼ਰ ਕਰਦੇ ਸਨ, ਪਰਮਾਨੈਂਟ ਲੋਕਾਂ ਨੇ ਟਾਂਗਾ ਲਵਾਇਆ ਹੋਇਆ ਸੀ, ਬੱਚੇ ਸਕੂਲ ਟਾਂਗਿਆਂ 'ਤੇ ਜਾਂਦੇ ਸਨ,
1: ਟਾਂਗਾ ਜ਼ਿਆਦਾ ਚੱਲਦਾ ਸੀ, ਬਿਲਕੁਲ ਬਿਲਕੁਲ ਟਾਂਗਾ ਤੇ ਕਾਫੀ ਦੇਰ ਤੱਕ ਜਾ ਕੇ, ਹੁਣ ਮੇਰਾ ਖਿਆਲ ਹੈ ਕੋਈ 20 ਸਾਲ ਹੋਏ ਨੇ ਤੇ ਟਾਂਗਾ ਲਿਆਕਤ ਰੋਡ ਤੇ ਚੱਲਦਾ ਸੀ ਤੇ ਬੰਦ ਹੋਇਆ ਜਿਹੜਾ ਆਖਰੀ ਉਸ ਪਾਸੇ ਦਾ ਟਾਂਗਾ।
2: ਇੱਕ ਮਾਡਰਨ ਸਵਾਰੀ ਹੋ ਗਈ, ਅਮੀਰਾਂ ਦੀ ਸਵਾਰੀ ਹੋ ਗਈ, ਜਿਹੜਾ ਹੁਣ ਤਾਂ
1: ਬਿਲਕੁਲ ਬਿਲਕੁਲ
2: ਸ਼ੌਕ ਨਾਲ ਪਿੰਡੀ 'ਚ ਟਾਂਗੇ ਬਹੁਤ ਰੱਖੇ ਜਾਂਦੇ ਸਨ,
1: ਬਿਲਕੁਲ
2: ਪਾਪੂਲਰ ਸਨ, ਬੜੇ ਸ਼ੌਕੀਨ ਮਿਜ਼ਾਜ ਲੋਕ ਸਨ, ਉਸ ਵਕਤ ਦੀ ਟਾਂਗਾ ਦੌੜਾਉਂਦੇ ਸਨ।
1: ਸਹੀ, ਕਿਉਂਕਿ ਸੜਕਾਂ ਖੁੱਲੀਆਂ ਸਨ ਨਾ, ਗੱਡੀਆਂ ਘੱਟ ਸਨ ਤੇ ਟਾਂਗਾ ਮਜ਼ਾ ਕਰਦਾ ਸੀ ਟੁਰਦੇ ਟੁਰਦੇ ਵੀ, ਹੁਣ ਤੇ ਟ੍ਰੈਫਿਕ ਇੰਨਾ ਹੋ ਗਿਆ ਟਾਂਗਾ ਵੀ ਕਿੱਥੇ ਵਿਚਾਰਾ ਫਿਰੇ।
2: ਉਸ ਵੇਲੇ ਟੈਕਸੀ ਜਿਹੜੀ ਹੈ ਬਹੁਤ ਛੋਟੀ ਹੁੰਦੀ ਸੀ, ਫੋਕ ਪਤਾ ਨਹੀਂ ਫੋਕਸੀ ਕਿਹੜੀ ਟੈਕਸੀ ਹੁੰਦੀ ਸੀ ਜਿਹੜੀ,
1: ਫੋਕਸੀ ਬਿਲਕੁਲ, ਫੋਕਸ ਕੇ ਫੋਕਸੀ ਕੋਈ ਨਾਂ ਸੀ ਉਹਦਾ,
2: ਉਹ ਬਹੁਤ ਸਸਤੀ
1: ਬਿਲਕੁਲ
2: ਸਨ ਜਾਣ ਵਾਸਤੇ ਵਾਲਦੈਨ ਬੱਚੇ,
1: ਮੋਰਸ ਟੈਕਸੀ ਹੁੰਦੀ ਸੀ, ਮੋਰਸ ਟੈਕਸੀ ਹੁੰਦੀ ਸੀ,
2: ਜੀ ਜੀ ਬਿਲਕੁਲ, ਤੇ ਬੜਾ ਮੁਹੱਬਤ ਸੀ ਲੋਕਾਂ ਦਾ, ਬੜਾ ਪਿਆਰ ਹੁੰਦਾ ਸੀ। ਵਾਲਦੈਨ ਦਾ ਜ਼ਿਕਰ ਕਰਦੇ ਹੋ, ਮੱਲਾ ਬਰਾਦਰੀ, ਤੁਸੀਂ ਜਿੱਥੇ ਸ਼ਹਿਰ 'ਚ ਰਹਿ ਰਹੇ ਹੋ, ਮੱਲੇ ਗਲੀ 'ਚ ਰਹਿ ਰਹੇ ਹੋ, ਉਹ ਲੋਕ ਬਹੁਤ ਇੱਕ ਦੂਜੇ ਨਾਲ ਪਿਆਰ ਕਰਦੇ ਸਨ, ਸਾਰੇ ਬੱਚੇ ਜਿਹੜੇ ਗਲੀਆਂ 'ਚ ਖੇਡਦੇ ਸਨ ਉਹਨਾਂ ਨੂੰ ਸਾਰੇ ਲੁੱਕ ਆਫਟਰ ਕਰਦੇ ਸਨ, ਵਾਲਦੈਨ ਨੂੰ ਦੇਖਣ ਦੀ ਜ਼ਰੂਰਤ ਕੋਈ ਸੀ, ਕੋਈ ਬੱਚਾ ਗਲਤ ਕੰਮ ਕਰ ਰਿਹਾ ਤਾਂ ਦੂਜਾ ਪੜੋਸੀ ਵੀ ਤੁਹਾਡਾ ਜਿਹੜਾ ਉਹ ਤੁਹਾਨੂੰ ਵਾਚ ਕਰ ਰਿਹਾ, ਤੁਹਾਨੂੰ
1: ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਨਾ ਕਿ ਘਰੋਂ ਸਕੂਲ ਜਾਂਦੇ ਸੋ ਤੇ ਫਿਰ ਅੰਮੀ ਜੀ ਸਵੇਰੇ ਨਾਸ਼ਤਾ ਕੀ ਕਰਾਉਂਦੇ ਸਨ ਤੇ ਕੀ ਲੈ ਕੇ ਜਾਂਦੇ ਸੋ, ਕੋਈ ਟਿਫਨ ਸ਼ਿਫਨ ਕੋਈ ਲੈ ਕੇ ਜਾਂਦੇ ਸੋ ਨਾਲ ਅੱਧੀ ਛੁੱਟੀ ਵੇਲੇ ਕੀ ਕਰਦੇ ਸੋ?
2: ਜੀ ਅਸੀਂ ਥੋੜੇ ਜਿਹੇ ਮਾਡਰਨ ਹੋ ਗਏ ਸਨ, ਡੱਬੇ 'ਚ ਪਾ ਕੇ ਦਿੰਦੇ ਸਨ।
1: ਹਾਂ ਉਹ ਟਿਫਨ ਲੈ ਕੇ ਜਾਂਦੇ ਸੋ ਨਾ ਨਾਲ,
2: ਨਹੀਂ ਟਿਫਨ ਦਾ ਮੈਨੂੰ ਬੜਾ ਅੱਛੀ ਤਰ੍ਹਾਂ ਯਾਦ ਹੈ, ਟਿਫਨ ਮੈਂ ਇੱਥੇ ਜਿਸ ਮੁਲਕ 'ਚ ਆਇਆ ਤੇ ਮੈਂ ਟਿਫਨ ਲੈ ਕੇ ਆਇਆ, ਖਰੀਦ ਕੇ ਲੈ ਕੇ ਆਇਆ ਸੀ
1: ਟਿਫਨ ਬਾਈਕ, ਰੋਮਾਂਸ ਹੈ ਇੱਕ, ਉਹਦੇ ਨਾਲ ਵੀ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ, ਕੰਮ ਤੇ ਜਾ ਰਹੇ ਹੋ ਤੇ ਟਿਫਨ ਲੈ ਕੇ ਜਾ ਰਹੇ ਹੋ,
2: ਬਹੁਤ ਮਾਡਰਨ ਚੀਜ਼ ਹੈ ਇਸ ਜ਼ਮਾਨੇ ਦੀ, ਬਹੁਤ ਮਾਡਰਨ ਚੀਜ਼ ਹੈ।
1: ਸਹੀ ਸਹੀ, ਤੇ ਅੱਛਾ ਇਹ ਦੱਸੋ ਕੀ ਲੈ ਕੇ ਜਾਂਦੇ ਸੋ ਟਿਫਨ ਦੇ ਸ਼ੌਕ ਨਾਲ?
2: ਸ਼ੌਕ ਨਾਲ ਉਸ ਵੇਲੇ ਪਤਾ ਕਿ ਅਸੀਂ ਚੁੱਕੇ ਸ਼ਹਿਰ ਸਨ, ਡਬ ਰੋਟੀ ਸ਼ੁਰੂ ਹੋ ਗਈ, ਅੰਡਾ ਸ਼ੁਰੂ ਹੋ ਗਿਆ,
1: ਅੱਛਾ ਅੱਛਾ,
2: ਬਾਅਦ ਜਿਹੜਾ ਨਾ ਪਰਾਠਾ ਜਿਹੜਾ ਜ਼ਿਆਦਾ, ਸਾਡੀ ਦਾਦੀ ਬਹੁਤ ਪਰਾਠਾ ਦੇਸੀ ਘਿਓ ਕਰਦਾ ਹੁੰਦਾ ਸੀ ਪਿੰਡ 'ਚੋਂ ਆਉਂਦਾ ਸੀ, ਦੇਸੀ ਘਿਓ ਦੇ ਪਰਾਠੇ ਹੁੰਦੇ ਸਨ, ਸਾਲਨ ਮੈਂ ਨਹੀਂ ਸੀ ਖਾਂਦਾ ਸੁਬਹਾ ਜਿਹੜਾ ਨਾ, ਬਾਕੀ ਭਾਈ ਜਿਹੜਾ ਉਹ ਸਾਲਨ ਖਾਂਦੇ ਸਨ, ਜਿਹੜਾ ਨਾ ਹੋਵੇ ਨਾ ਉਹ ਸਾਲਨ, ਮੈਂ ਅੰਡਾ ਖਾ ਲੈਣਾ ਜਾਂ ਦੁੱਧ ਦੀ ਪਿਆਲੀ ਪੀ ਲੈਣੀ, ਉਸ ਨੇ ਵਾਲਦੈਨ ਦੀ ਖੁਆਇਸ਼ ਹੁੰਦੀ ਸੀ, ਬੱਚਾ ਜਿਹੜਾ ਦੁੱਧ ਪੀਂਦਾ, ਦੁੱਧ ਪੀਂਦੇ ਨੇ ਬੱਚੇ ਨੂੰ ਕੋਈ ਬਹੁਤ ਬੜੀ ਵੱਡੀ ਚੀਜ਼ ਸਮਝਿਆ ਜਾਂਦਾ ਸੀ, ਬਿਮਾਰੀ ਦਾ ਇਲਾਜ ਦੁੱਧ ਹੁੰਦਾ ਸੀ,
1: ਦੁੱਧ ਪੀਓ ਜਾਂ ਦੁੱਧ ਜਲਦੀ ਪਾ ਦਿਓ। ਹਾਂ ਸਹੀ ਗੱਲ, ਵੈਸੇ ਠੀਕ ਹੈ ਤੇ ਬੜਾ ਅੱਛਾ ਟੋਨਿਕ ਏ, ਅੱਜ ਤੇ ਡਾਕਟਰ ਵੀ ਮੰਨਦੇ ਨੇ ਕਿ ਦੁੱਧ ਜਲਦੀ ਪਾ ਕੇ ਰਾਤੀ ਗਰਮ ਗਰਮ ਪੀ ਲਓ ਤੇ ਤੁਹਾਡੇ ਸਾਰੇ ਜਿਸਮ ਦੀ ਥਕਾਵਟਾਂ ਉਤਰ ਜਾਂਦੀਆਂ ਨੇ, ਥੱਕਣ ਉਤਰ ਜਾਂਦੀ ਹੈ, ਸਕੂਨ ਮਿਲ ਜਾਂਦਾ।
2: ਉਸ ਵੇਲੇ ਪਿੰਡ ਖੋਖੇ ਹੁੰਦੇ ਸਨ ਨਾ, ਖੋਖਿਆਂ ਤੋਂ ਸਿਗਰਟ ਮਿਲਦੇ ਸਨ, ਅਸੀਂ ਤੇ ਖੈਰ ਪੀਂਦੇ ਨਹੀਂ ਸੀ ਬਚਪਨ ਤੋਂ, ਸਿਗਰਟ ਉਹ ਦੇਦੇ ਵੀ ਸਿਰ ਬੱਚਿਆਂ ਨੂੰ, ਕੋਕਾ ਕੋਲਾ ਹੋ ਗਿਆ ਜਾਂ ਸੈਵਨ ਅਪ ਦਾ ਹੋ ਗਿਆ ਨਾ, ਬੜਾ ਸ਼ੌਕ ਹੁੰਦਾ ਸੀ, ਵੱਡੇ ਪੀਂਦੇ ਸਨ ਜਾ ਕੇ ਸ਼ਾਮ ਨੂੰ ਲੜ ਕੁੜਤੀ ਨਾ ਤੇ ਸਿਗਰਟ ਲੈਣਾ, ਉਹਨਾਂ ਨੇ ਕੋਕੇ ਦੀ ਬੋਤਲ ਲੈਣੀ ਔਰ ਫਿਰ ਪੀਣਾ ਤੇ ਬੜਾ ਸ਼ੋ ਮਾਰਨੀ ਹੁੰਦੀ ਜਿਹੜਾ ਨਾ, ਸਾਨੂੰ ਪੈਸੇ ਮਿਲਣੇ ਤਾਂ ਅਸੀਂ ਵੀ ਜਿਹੜਾ ਚੋਰੀ ਛੁਪੇ ਜਿਹੜਾ ਨਾ ਖੋਕੇ ਤੇ ਜਾ ਕੇ
1: ਨਵੀਆਂ ਨਵੀਆਂ ਬੋਤਲਾਂ ਆਈਆਂ ਸਨ ਨਾ, ਨਵੀਆਂ ਨਵੇਂ ਕੋਕਾ ਕੋਲੇ ਆ ਰਹੇ ਸਨ ਤੇ ਉਸ ਲਈ ਅੱਛਾ ਦੁੱਧ ਦੀਆਂ ਵੀ ਤੇ ਹੁੰਦੀਆਂ, ਇੱਕ ਹੁੰਦੀ ਨਾ ਉਹ ਬੰਡੇ ਵਾਲੀ ਬੋਤਲ,
2: ਬੰਡੇ ਵਾਲੀ
1: ਉਹਦਾ ਰਿਵਾਜ ਸੀ, ਇੱਕ ਦੁੱਧ ਦੀਆਂ ਬੋਤਲਾਂ ਆਉਂਦੀਆਂ ਸਨ, ਠੰਡੀਆਂ ਬੋਤਲਾਂ ਦੁੱਧ ਦੀਆਂ, ਇਹ ਉਸ ਜ਼ਮਾਨੇ ਸ਼ੁਰੂ ਹੋਈਆਂ ਸਨ, ਬੜਾ ਰਿਵਾਜ ਪਿਆ,
2: ਬਿਲਕੁਲ ਪਿਓਰ ਖਾਲਸ ਦੁੱਧ ਹੁੰਦਾ ਸੀ,
1: ਪਿਓਰ ਖਾਲਸ ਦੁੱਧ ਦੀਆਂ ਠੰਡੀਆਂ ਠੰਡੀਆਂ ਬੋਤਲਾਂ ਵਿੱਚ ਪਿਸਤਾ ਪਿਆ ਹੁੰਦਾ ਸੀ ਤੇ ਵਿੱਚ ਜਨਾਬ ਜ਼ਾਫਰਾਨ ਕੇਵੜਾ ਪਿਆ ਹੁੰਦਾ ਸੀ, ਬੜਾ ਜ਼ਬਰਦਸਤ ਖੁਸ਼ਬੂਦਾਰ ਦੁੱਧ ਹੁੰਦਾ ਸੀ ਉਹ।
2: ਰੇੜੀਆਂ ਤੇ ਬਰਫ਼ ਦੀਆਂ ਸਿੱਲਾਂ ਪਈਆਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਮਿੱਠੇ ਲੱਗੇ ਹੁੰਦੇ ਸੀ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਹੁਣੇ ਅਗਰ ਤੁਸੀਂ ਯਾਦ ਕਰਦੇ ਹੋ ਨਾ ਰਾਜਾ ਭਾਈ, ਤੇ ਤੁਸੀਂ ਆਪਣੀ ਅੰਮੀ ਦੇ ਹੱਥ ਦੇ ਕੀ ਚੀਜ਼ ਜਿਹੜੀ ਹੁਣ ਵੀ ਤੁਹਾਡੇ ਜ਼ਬਾਨ ਤੇ ਜ਼ਾਇਕਾ ਦਿੰਦੀ ਹੈ, ਹੁੰਦੇ ਬਚਪਨ ਦੀਆਂ ਯਾਦਾਂ, 10-12 ਸਾਲ ਸਾਡੀ ਬੁਨਿਆਦ ਬਣ ਰਹੀ ਹੁੰਦੀ ਹੈ, ਉਸ ਲਈ ਅੰਮੀ ਜੀ ਦੇ ਹੱਥ ਦੇ ਕੇ, ਉਸ ਤੇ ਹੋਟਲ ਦਾ ਰਿਵਾਜ਼ ਜ਼ਿਆਦਾ ਨਹੀਂ ਸੀ ਨਾ, ਘਰ ਹੀ ਖਾਣੇ ਪੱਕਦੇ ਸਨ, ਹਰ ਚੀਜ਼ ਕਦੀ ਕਦਾਰ ਰੋਟੀ ਜਾਂ ਨਾਨ ਬਾਜ਼ਾਰੋਂ ਆ ਗਏ ਤੇ ਆ ਗਏ, ਨਹੀਂ ਤੇ ਹਰ ਚੀਜ਼ ਘਰ ਪੱਕਦੀ ਸੀ, ਤੇ

0: ਚੀਜ਼ ਦਾ ਜ਼ਾਇਕਾ ਹੁਣ ਵੀ ਆਪਣੀ ਮਾਂ ਦੇ ਹੱਥ ਦਾ ਆਪਣੀ ਜ਼ਬਾਨ ਤੇ ਮਹਿਸੂਸ ਕਰਦੇ ਹੋ।
1: ਮਸਰ ਦੀ ਦਾਲ ਜੀ, ਮਸੂਰ ਦੀ ਦਾਲ, ਫੁੱਲ ਕੇ
0: ਵਾਹ ਜੀ ਵਾਹ, ਵਾਹ ਜੀ ਵਾਹ, ਦੂਜੇ ਮਹੱਲੇ ਤੱਕ ਖੁਸ਼ਬੂ ਹੋ ਜਾਂਦੀ ਤੜਕੇ
1: ਹੋ
0: ਦੀ।
1: ਜਾਂਦੀ ਸੀ, ਔਰ ਸੁਬਹਾ ਜਿਹੜਾ ਉਹ ਫਿਰ ਪਰਾਂਠੇ ਨਾਲ ਦਾਲ ਖਾਈਦਾ ਸੀ।
0: ਹਾਏ ਕਿਆ ਬਾਤ ਹੈ, ਵਾਹ ਜੀ ਵਾਹ, ਵਾਹ ਜੀ ਵਾਹ।
1: ਉਸ ਦਿਨ ਅੰਡਾ ਨਹੀਂ ਖਾਈਦਾ ਸੀ।
0: ਸਹੀ ਸਹੀ,
1: ਉਹ ਇੱਕ ਵਾਹ ਦਿਨ ਹੁੰਦਾ ਸੀ ਜਿਸ ਦਿਨ ਮਸੂਰ ਦੀ ਦਾਲ ਪੱਕਦੀ ਸੀ, ਉਸ ਦਿਨ ਫੁਲਕੇ ਨਾਲ ਖਾਈਦਾ ਸੀ ਰਾਤ ਨੂੰ, ਤੇ ਸੁਬਹਾ ਪਰਾਂਠੇ ਨਾਲ ਖਾਈਦਾ ਸੀ, ਠੰਡੀ, ਬਿਲਕੁਲ ਯਕ ਠੰਡੀ।
0: ਸਹੀ, ਉਹ ਦਾਲ ਸਵੇਰੇ ਤੱਕ ਗਾੜੀ ਹੋ ਜਾਂਦੀ ਹੈ ਨਾ, ਜ਼ਰਾ ਥੋੜੀ ਦੇਰ ਪੱਕਣ ਤੋਂ ਬਾਅਦ ਖਾਣਾ ਜ਼ਰਾ ਗਾੜਾ ਗਾੜਾ ਹੋ ਜਾਂਦਾ, ਹੋਰ ਮਜ਼ਾ ਦਿੰਦਾ ਫਿਰ। ਸਹੀ। ਅੱਛਾ ਇਹ ਦੱਸੋ ਕਿ ਅੰਮੀ ਜੀ ਦੇ ਹੱਥ ਦੀਆਂ ਹੋਰ ਕਿਹੜੀਆਂ ਐਸੇ ਖਾਣੇ ਸਨ ਜਿਹੜੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਉਹ ਵੈਸਾ ਕੋਈ ਹੋਰ ਪਕਾਉਂਦਾ, ਕੋਈ ਭੈਣਾਂ ਵਿੱਚੋਂ ਵੀ ਪਕਾਉਂਦਾ ਹੋਏ ਜਿਸਦੇ ਹੱਥ ਵਿੱਚ ਮਾਂ ਦੇ ਖਾਣੇ ਦੀ ਜ਼ਾਇਕਾ ਤੁਹਾਨੂੰ ਬਚਪਨ ਦਾ ਮਹਿਸੂਸ ਹੁੰਦਾ ਹੋਏ, ਕੋਈ ਹੈ ਐਸਾ ਜਾਂ ਅੰਮੀ ਜੀ ਦੇ ਨਾਲ ਜ਼ਾਇਕੇ ਤੇ ਲੋਕ?
1: ਭੈਣਾਂ ਭਰਾ ਭੈਣਾਂ ਤੇ ਨਹੀਂ ਸਿਰ ਪਕਾਉਂਦੀਆਂ, ਜਾਂ ਵਾਲਦਾ ਪਕਾਉਂਦੀ ਸੀ, ਜਾਂ ਦਾਦੀ ਪਕਾਉਂਦੀ ਸੀ, ਜਾਂ ਖਾਲਾ ਤੁਹਾਡੀ ਹੋਵੇ ਤੁਹਾਡੀ
0: ਵਿੱਚ ਉਹ ਰੈਸਿਪੀ ਆਉਂਦੀ ਹੈ ਮਾਂ ਦੀ ਨਾਨੀ ਦਾਦੀ ਦੀ, ਤੇ ਉਹ ਜ਼ਾਇਕਾ ਸੀ ਇਹ ਅੰਮੀ ਦੇ ਹੱਥ ਦਾ ਜ਼ਾਇਕਾ ਇਹਦੇ ਹੱਥੀ ਚ,
1: ਬਿਲਕੁਲ
0: ਕੁਝ ਐਸਾ ਹੈ ਭੈਣਾਂ
1: ਪਤਾ ਲੱਗ ਜਾਂਦਾ ਸੀ ਕਿਹਦੇ ਹੱਥ ਦਾ ਪੱਕਿਆ, ਬਿਲਕੁਲ ਟੇਸਟ ਆਉਂਦਾ ਸੀ, ਮੈਂ ਐਗਰੀ ਕਰਦਾ ਤੁਹਾਡੇ ਨਾਲ।
0: ਡਿਫਰੈਂਟ ਸੀ
1: ਉਹ ਸੀਵੀਆਂ ਬਣਾ ਕੇ ਦਿੰਦੇ ਸਨ ਰਮਜ਼ਾਨ ਸ਼ਰੀਫ ਵਿੱਚ, 27ਵੇਂ ਵਾਲੇ ਦਿਨ ਹੱਥ ਨਾਲ ਕੱਟਦੇ ਸਨ।
0: ਹੱਥ ਨਾਲ ਉਹ ਫਿਰ ਤਾਰਾਂ ਤੇ ਪਾ ਕੇ ਸੁਖਾਉਂਦੇ ਸਨ, ਜਾਂ ਉਸ ਤੇ ਪਾ ਕੇ ਚਾਦਰ ਵਿਛਾ ਕੇ ਮੰਜੀ ਤੇ ਉੱਥੇ ਫਿਰ ਸੁੱਖ ਰਹੀਆਂ ਹੁੰਦੀਆਂ ਸਨ। ਉਸ ਜ਼ਮਾਨੇ ਜਨਾਨੀਆਂ ਬੜੀਆਂ ਸੇਵੀਆਂ ਘਰ ਦੀਆਂ ਵੱਟਦੀਆਂ ਹੁੰਦੀਆਂ ਸਨ।
1: ਅੱਜ ਕੱਲ ਤੇ ਸਟੋਰਾਂ ਚੋਂ ਮਾਡਰਨ ਮਿਲਦੀਆਂ, ਉਹਨਾਂ ਨੂੰ ਮਾਡਰਨ ਲੋਕ ਹੋ ਗਏ, ਪੈਕਟ ਚ ਆ ਗਈਆਂ।
0: ਅੱਛਾ, ਮੈਨੂੰ ਵੀ ਨਾ ਮਾਡਰਨ ਸੇਵੀ ਪਸੰਦ ਨੇ, ਮੈਨੂੰ ਵੀ ਅੰਮੀ ਬਣਾਉਂਦੇ ਸਨ, ਲੇਕਿਨ ਉਹ ਇਤਨਾ ਮੈਨੂੰ ਇਤਨਾ ਸ਼ੌਕ ਨਹੀਂ ਸੀ, ਬਾਕੀ ਸਾਰੇ ਸ਼ੌਕ ਨਾਲ ਖਾਂਦੇ ਸਨ, ਤੇ ਅੱਜ ਮੈਂ ਯਾਦ ਕਰਨੀ ਹੈ ਕਿ ਅੰਮੀ ਬਣਾਉਂਦੇ ਜ਼ਰੂਰ ਹੁੰਦੇ ਸਨ। ਤੁਸੀਂ ਦੱਸੋ ਹੋਰ ਕੀ ਚੀਜ਼ ਈਦ ਬਰਾਤ ਤੇ ਕੀ ਹੁੰਦਾ ਸੀ, ਕੋਈ ਖਾਸ ਇਹਤਮਾਮ ਹੁੰਦਾ ਸੀ, ਕੱਪੜੇ ਕੈਸੇ ਪਾਉਂਦੇ ਸੋ?
1: ਜਿਹੜਾ ਨਾ ਤੁਹਾਨੂੰ ਪਤਾ ਕਿ ਈਦ ਮਿਲਾਦ ਨਬੀ ਤੇ ਤੁਹਾਨੂੰ ਪਤਾ ਪਿੰਡੀ ਚ ਬਹੁਤ ਰੌਣਕਾਂ ਹੁੰਦੀਆਂ ਸਨ। ਵਾਲਦ ਸਾਹਿਬ ਨਾਲ ਰਹਿ ਕੇ ਜਾਂਦੇ ਸਨ, ਸਾਡੇ ਵਾਲਦ ਸਾਹਿਬ ਮਿਲਟਰੀ ਕਾਲਜ ਦੇ ਪੜ੍ਹੇ ਸੀ, ਜਿਹੜਾ ਬਾਬੂ ਟਾਈਪ ਸਨ।
0: ਅੱਛਾ,
1: ਤੇ ਉਹ ਸਾਨੂੰ ਨਾਲ ਲੈ ਕੇ ਜਾਂਦੇ ਸਨ, ਆਪਣਾ ਕਿਨਾਂ ਬਹੁਤ ਲਾਈਟਾਂ ਦਿਖਾਣੀਆਂ, ਉਹ ਲਾਈਟਾਂ ਲੱਗੀਆਂ
2: ਰਾਜਾ ਬਾਜ਼ਾਰ,
1: ਰਾਜਾ ਬਾਜ਼ਾਰ ਚੂਹਾ ਜਿਹੜਾ ਹੁੰਦਾ ਸੀ ਲਾਈਟਾਂ ਦੇ ਬਣਿਆ।
2: ਹਾਂ ਹਾਂ
0: ਬੜੇ
1: ਆਰਾਮ ਨਾਲ ਜਾ ਕੇ ਉਹ ਦੇਖਦੇ ਸਾਂ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
2: ਮੈਡਮ
0: ਸਾਨੂੰ
1: ਆਪਣੀ ਦਾਦੀ ਸਾਹਿਬਾ ਜਿਹੜਾ ਸ਼ਰਬਤ ਬਣਾ ਕੇ ਦੇਣੀਆਂ ਸਨ ਮਰਰਮ ਵਿੱਚ,
0: ਵੰਡਣ ਲਈ
1: ਗਲੀ ਚ
0: ਸਬੀਲਾ ਲਾਓ,
1: ਬਿਲਕੁਲ
0: ਸਬੀਲਾ ਲਾਉਂਦੇ ਸਨ। ਹਾਂ ਬਿਲਕੁਲ ਬਿਲਕੁਲ,
1: 100 ਦੇ ਜ਼ਾਵੀਏ ਤੇ ਚੀਜ਼ਾਂ ਤਬਦੀਲ ਹੋ ਗਈਆਂ।
0: ਬਿਲਕੁਲ ਬਿਲਕੁਲ ਬਿਲਕੁਲ, ਔਰ ਬਹੁਤ ਯਾਨੀ ਬੁਰੀ ਬੁਰੇ ਹਕੀਕਤਾਂ ਹੀ ਤਬਦੀਲ ਹੋਈਆਂ ਚੀਜ਼ਾਂ ਜਿਹੜੀਆਂ ਕਿ ਪੈਦਾ ਕੀਤੀਆਂ ਗਈਆਂ ਹੈ ਨਹੀਂ ਸਾ, ਅਸੀਂ ਆਪਣੇ ਬਚਪਨ ਵਿੱਚ ਚੀਜ਼ਾਂ ਨਹੀਂ ਦੇਖੀਆਂ। ਦੂਸਰਾ ਇਹ ਦੱਸੋ ਕਿ ਸਕੂਲ ਤੇ ਤੁਸੀਂ ਜ਼ਾਹਿਰ ਗੱਲ ਹੈ ਕਿ ਵੈਨ ਡਵਾਈ ਹੋਈ ਸੀ, ਮਾਡਰਨ ਟਾਈਮ ਵਿੱਚ ਆ ਗਏ ਸੋ ਤੁਸੀਂ, ਡਬ ਰੋਟੀ ਵੀ ਸ਼ੁਰੂ ਹੋ ਗਈ ਸੀ, ਜ਼ਾਹਿਰ 80 ਦੇ 70 ਤੋਂ ਬਾਅਦ 80 ਦੇ ਜ਼ਮਾਨੇ ਤੱਕ ਆਉਂਦੇ ਆਉਂਦੇ ਡਬ ਰੋਟੀ ਵੀ ਰਾਈਜ ਹੋ ਗਈ ਸਾਡੇ ਮਾਸ਼ਰੇ ਦੇ ਵਿੱਚ, ਇੱਕ ਰੂਟੀਨ ਵਿੱਚ ਸ਼ਾਮਿਲ ਹੋਣ ਲੱਗ ਗਈ।
1: ਬਹੁਤ ਜ਼ਿਆਦਾ ਸੀ ਸ਼ਹਿਰ ਵਿੱਚ ਡਬ ਰੋਟੀ ਆ ਗਈ ਸੀ, ਕਿਉਂਕਿ ਲੋਕ ਬਣਾਉਂਦੇ
0: ਸੀ,
1: ਬਕਸਿਆਂ ਚ ਆ ਕੇ ਕਾਰ ਦੇ ਜਾਂਦੇ ਸੀ ਨਾ ਦੇ।
0: ਡਬ ਰੋਟੀ ਆ ਗਈ ਸੀ ਉਸਲੇ, ਪਰਾਠੇ ਤੋਂ ਅਸੀਂ ਡਬ ਰੋਟੀ ਦੀ ਦੁਨੀਆਂ ਦਾਖਲ ਹੋ ਗਏ ਸਾਂ, ਹੁਣ ਤੇ ਡਬ ਰੋਟੀ ਤੇ ਹੁਣ ਅਸੀਂ ਸੈਂਡਵਿਚ ਦੀ ਦੁਨੀਆਂ ਦਾਖਲ ਹੋ ਗਏ ਨਾ, ਉਸ ਤੋਂ ਬਾਅਦ ਤੇ ਫਿਰ ਹੋਰ ਬੜੇ ਤਮਾਸ਼ੇ, ਹੁਣ ਸੁਬਹਾ ਕੀ ਪਕਾਈਏ, ਬੱਚੇ ਨੂੰ ਕੀ ਦੇਈਏ, ਹੁਣ ਤੇ ਪੂਰਾ ਇੱਕ ਸਬਜੈਕਟ ਬਣ ਗਿਆ ਕਿ ਬੱਚੇ ਨੂੰ ਸੁਬਹਾ ਟਿਫਨ ਵਿੱਚ ਕੀ ਦੇਣਾ ਹੈ, ਯਾਨੀ ਪਤਾ ਨੀ ਮਾਵਾਂ ਕੋਲ ਟਾਈਮ ਬਹੁਤ ਜ਼ਿਆਦਾ ਹੈ ਜਾਂ ਬੱਚਿਆਂ ਨੂੰ ਬਹੁਤ ਸਿਰੇ ਚਾੜ ਲਿਆ।
1: ਤੁਸੀਂ ਵੀ ਪਿੰਡੀ ਨੂੰ ਜਾਣਦੇ ਹੋ, ਉਸਲੇ ਮਾਲ ਰੋਡ ਤੇ ਜਿਹੜਾ ਨਾ ਕਚਹਿਰੀ ਨਾਲ ਸ਼ੁਰੂ ਹੋ ਜਾਂਦੀ ਸੀ ਮਾਲ ਰੋਡ, ਉਸਲੇ ਸੁਬਹਾ ਸੁਬਹਾ ਕੋਈ 15-20 ਲੋਕ ਜਿਹੜੇ ਨਾ ਝਾੜੂ ਮਾਰ ਰਹੇ ਹੋ, ਸੜਕ ਸਾਫ਼ ਕਰ ਰਹੇ ਹੁੰਦੇ ਸੀ।
0: ਹਾਂ ਬਿਲਕੁਲ ਬਿਲਕੁਲ,
1: ਔਰ ਪਾਣੀ ਦਾ ਸਪਰੇ ਵੀ ਮੈਂ ਦੇਖਿਆ ਆਪਣੀ ਯਾਦ ਵਿੱਚ, ਬਹੁਤ
0: ਹੁੰਦਾ ਸੀ, ਬਿਲਕੁਲ ਹੁੰਦਾ ਸੀ
1: ਮਾਲ ਰੋਡ ਤੇ ਹੁੰਦਾ ਸੀ।
0: ਹਾਂ ਮਰੀ ਰੋਡ ਤੇ ਵੀ ਹੁੰਦਾ ਸੀ, ਮਰੀ ਰੋਡ ਤੇ ਵੀ ਹੁੰਦਾ ਸੀ।
1: ਮੈਨੂੰ ਇਸ ਵਾਸਤੇ ਯਾਦ ਹੈ ਕਿ ਜਦ ਮੇਰਾ ਸਕੂਲਿੰਗ ਖਤਮ ਹੋਈ ਤੇ ਫਿਰ ਮੈਂ ਸਰ ਸੈਯਦ ਕਾਲਜ ਜਾ ਗਿਆ ਮਾਲ ਰੋਡ ਤੇ।
0: ਅੱਛਾ ਅੱਛਾ,
1: ਤੇ ਫਿਰ ਚੁੱਕ ਕਾਫੀ ਦੌਰ ਮੈਂ ਦੇਖਿਆ, ਸਰ ਸੈਯਦ ਕਾਲਜ ਦਾ ਦੌਰ ਦੇਖਿਆ, ਸਕੂਲ ਦਾ ਦੌਰ ਦੇਖਿਆ, ਔਰ ਬੜੀਆਂ ਬੜੀਆਂ ਸ਼ਖਸੀਅਤ ਜਿਹੜੀਆਂ ਇਹਨਾਂ ਸਕੂਲਾਂ ਕਾਲਜਾਂ 'ਚ ਪੜ੍ਹ ਕੇ ਬਾਹਰ ਆਈਆਂ, ਸਾਡੇ ਤੇ ਹਾਕਮ ਬਣੇ, ਔਰ ਅੱਜ ਵੀ ਸਾਡੇ ਤੇ ਹਾਕਮ ਜਿਹੜੇ ਉੱਥੇ ਦੇ ਹੀ ਪੜ੍ਹੇ
0: ਜ਼ਿਆਦਾਤਰ ਜ਼ਿਆਦਾਤਰ, ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਨਾ ਨਾਲ ਕਿ ਉਸਨੇ ਬਚਪਨ ਵਿੱਚ 10-12 ਸਾਲ ਦੀ ਉਮਰ ਤੱਕ ਸਕੂਲ ਦੇ ਵਿੱਚ ਤੁਸੀਂ ਕਿਹੋ ਜਿਹੇ ਸਟੂਡੈਂਟਸ ਹੋ, ਤੇ ਕੋਈ ਬਚਪਨ ਦੇ ਦੋਸਤ ਸੰਗੀ ਪੈਂਦੀ ਹੈ ਸਨ ਕਲਾਸ ਦੇ ਵਿੱਚ ਜਿਨ੍ਹਾਂ ਦੇ ਨਾਲ ਬਾਅਦ ਵਿੱਚ ਵੀ ਕੋਈ ਰਾਬਤਾ ਰਿਹਾ ਹੋਏ?
1: ਨਹੀਂ ਜੀ, ਬਾਅਦ ਵਿੱਚ ਰਾਜਾ ਆਪਣੇ ਮੇਰੇ ਟੀਚਰ ਸਨ ਇਰਫਾਨ ਸਦੀਕੀ ਸਾਹਿਬ, ਜਿਹੜੇ ਤੁਸੀਂ ਕਹਿੰਦੇ ਨਾ ਓਲਡ ਬਿਲਡਿੰਗ, ਜਿਹੜਾ ਪ੍ਰਾਇਮਰੀ ਤੱਕ ਸਕੂਲ ਸੀ, ਉਸ ਵੇਲੇ ਖਾਲੂ ਮੇਰੇ ਹੈਡਮਾਸਟਰ ਸਨ।
0: ਅੱਛਾ,
1: ਤੇ ਤੁਹਾਨੂੰ ਪਤਾ ਉਸ ਵੇਲੇ ਹੈਡਮਾਸਟਰ ਦੀ ਕਿਤਨੀ ਵੈਲਿਊ ਹੁੰਦੀ ਸੀ।
0: ਹਾਂ ਬਿਲਕੁਲ,
1: ਤੇ ਸਕੂਲ ਟੀਚਰ ਤੇ ਹੈਡਮਾਸਟਰ 'ਚ ਬੜਾ ਫਰਕ ਹੁੰਦਾ ਸੀ, ਜ਼ਮੀਨ ਅਸਮਾਨ ਦਾ। ਇਰਫਾਨ ਸਦੀਕੀ ਸਾਹਿਬ ਜਿਹੜੇ ਨੇ ਉਹ ਮੈਨੂੰ ਪੜ੍ਹਾਉਂਦੇ ਸਨ, ਫਿਰ ਉਹ ਆ ਕੇ
2: ਰਾਜਾ ਸਾਹਿਬ ਅੱਜ ਕੱਲ੍ਹ ਫੋਤ ਹੋ ਗਏ ਨੇ,
1: ਉਹ ਫੋਤ ਹੋ ਗਏ ਨਾ। ਆਖਰੀ ਟਾਈਮ ਇੱਥੇ ਆਏ ਨੇ ਮਿਲੇ, ਮੇਰੇ 2-3 ਦਿਨ ਜਿਹੜੇ ਨਾ ਇੱਥੇ ਡੈਨਮਾਰਕ 'ਚ ਆਏ ਨੇ, ਇੱਥੇ ਰਹੇ ਨਾ, ਉਹ ਸਾਰੀ ਫੋਤ ਹੋ ਗਏ। ਥੋੜ੍ਹਾ ਜਿਹਾ ਅਰਸਾ ਖਤਮ ਹੋ ਗਿਆ ਨਾ। ਤੇ ਉਸ ਤੋਂ ਬਾਅਦ ਉਹ ਉਰਦੂ ਦੇ ਟੀਚਰ ਸਨ, ਸਰ ਸੈਦ 'ਚ ਉਰਦੂ ਪੜ੍ਹਾਉਂਦੇ ਸਨ, ਲੇਕਿਨ ਬੇਸਿਕਲੀ ਸਾਨੂੰ ਇੰਗਲਿਸ਼ 'ਚ ਪੜ੍ਹਾਇਆ ਜਾਂਦਾ ਸੀ ਸਾਰਾ ਕੁਝ ਨਾ। ਉਰਦੂ ਸਬਜੈਕਟ ਜਿਹੜਾ ਉਰਦੂ 'ਚ ਹੀ ਹੁੰਦਾ ਸੀ।
0: ਠੀਕ,
1: ਤੇ ਆਪਣਾ
0: ਅੰਗਰੇਜ਼ੀ ਮੀਡੀਅਮ ਸਕੂਲ ਸੀ ਤੁਹਾਡਾ,
1: ਬਾਜਵਾ ਸਾਹਿਬ ਵੀ ਉੱਥੇ ਦੇ ਪੜ੍ਹੇ।
0: ਠੀਕ ਠੀਕ ਠੀਕ ਠੀਕ ਅੱਛਾ, ਇਹ ਦੱਸੋ ਨਾ ਕਿ ਉਸਦੇ ਇਲਾਵਾ ਉਹ ਜਿਹੜੇ ਦੋਸਤਾਂ ਚੋਂ ਕੋਈ ਦੋ, ਇਹ ਤੇ ਉਸਤਾਦ ਹੋ ਗਏ ਨਾ, ਦੋਸਤਾਂ ਚੋਂ ਕੋਈ ਨਹੀਂ ਐਸਾ ਜਿਹੜਾ ਦੋਸਤ ਬਚਪਨ ਦਾ 10-12 ਸਾਲ ਦੀ ਉਮਰ ਤੱਕ, ਪ੍ਰਾਇਮਰੀ 5ਵੀਂ 6ਵੀਂ ਦੀ ਕਲਾਸ ਤੱਕ ਕੋਈ ਯਾਦ ਹੋਏ, ਜਾਂ ਜਿਹੜਾ ਬਾਅਦ ਚੋਂ ਮੁਲਾਕਾਤ ਵਿੱਚ ਵੀ ਰਿਹਾ ਹੋਏ?
1: ਨਹੀਂ ਜੀ, ਮੁਲਾਕਾਤ 'ਚ ਰਹਿ ਗਿਆ, ਬਾਅਦ 'ਚ ਲੋਕ ਜਨਰਲ ਵੀ ਬਣੇ ਨਾ, ਰਿਟਾਇਰ ਵੀ ਹੋ ਗਏ, ਨੌਕਰੀਆਂ ਤੋਂ ਫਾਰਗ ਵੀ ਹੋ ਗਏ। ਤੇ ਬੜਾ ਅੱਛਾ ਦੌਰ ਸੀ, ਉਹ ਬੜਾ ਮੁਹੱਬਤ ਦਾ ਪਿੰਡੀ, ਵੈਸੇ ਵੀ ਲੋਕ ਇੱਕ ਦੂਜੇ ਨਾਲ ਲੋਕ ਬਹੁਤ ਮੁਹੱਬਤ ਕਰਦੇ ਸਨ।
0: ਬਿਲਕੁਲ ਬਿਲਕੁਲ,
1: ਪਟਵਾਰ ਦਾ ਇਲਾਕਾ ਜਿਹੜਾ ਨਾ, ਦੂਸਰੇ ਸਾਰੇ ਤੁਸੀਂ ਕਿਸੇ ਸ਼ਹਿਰ 'ਚ ਚਲੇ ਜਾਓ, ਪਿੰਡੀ ਸ਼ਹਿਰ 'ਚ ਤੁਹਾਨੂੰ ਇਹ ਨਹੀਂ ਸੀ ਹੁੰਦਾ ਸਾਰੇ ਪਿੰਡੀ ਦੇ ਲੋਕ ਰਹਿੰਦੇ, ਦੂਸਰੇ ਲੋਕ ਰਹਿੰਦੇ ਸਨ। ਹੁਣ ਤੇ ਖੈਰ ਪਿੰਡੀ ਬਹੁਤ ਮਲਟੀਪਲ ਹੋ ਗਈ, ਉਸ ਵੇਲੇ ਪਿੰਡੀ ਦੇ ਲੋਕ
0: ਸਨ,
1: ਹੁਣ ਤੇ
0: ਪਿੰਡੀ ਬਹੁਤ ਫੈਲ ਗਿਆ। ਮੈਂ ਕਿਹੜੀ ਰਾਜਾ ਸਾਹਿਬ, ਪਹਿਲੇ ਕਹਿੰਦੇ ਸੋ ਘੰਟਾ ਇੱਕ ਤੁਹਾਡੇ ਕੋਲ ਗੱਡੀ ਜਾਂ ਮੋਟਰ ਹੈ ਨਾ, ਤੇ ਪੂਰਾ ਪਿੰਡੀ ਫਿਰ ਲੋਗੇ ਤੁਸੀਂ, ਫੈਜ਼ਾਬਾਦ ਤੋਂ ਲੈ ਕੇ ਤੇ ਅੱਗੇ ਪਿੱਛੇ ਝੂੜ ਤੱਕ ਤੇ ਅੱਗੇ ਪਿੱਛੇ। ਲੇਕਿਨ ਹੁਣ ਤੁਸੀਂ, ਮੈਂ ਕਹਿੰਦੀ ਹਾਂ, ਪੂਰੇ ਦਿਨ 'ਚ ਇੱਕ ਸਕੀਮ ਵੀ ਨਹੀਂ ਫਿਰ ਸਕਦੇ। ਬਹਿਰੀਆ ਵੱਖਰੀ ਸਕੀਮ ਹੈ, DHA ਵੱਖਰੀ ਸਕੀਮ ਹੈ, ਅਡਿਆਲਾ ਵੱਖਰੀ ਦੁਨੀਆ ਹੈ, ਯਾਨੀ ਹੁਣ ਤੁਸੀਂ ਬਹੁਤ ਫੈਲ ਗਿਆ ਰਾਵਲਪਿੰਡੀ।
1: ਹਾਂਜੀ, ਬਚਪਨ 'ਚ ਵਾਲਦ ਸਾਹਿਬ ਸਕੂਟਰ ਲੈ ਕੇ ਦਿੱਤਾ ਸੀ, ਇਹ ਸਕੂਟਰ ਤੇ ਫਿਰ ਪਹਿਲੇ ਸਾਈਕਲ ਲੈ ਕੇ ਉਹਨਾਂ ਨੇ ਦਿੱਤੀ, ਫਿਰ ਜਿਹੜਾ ਥੋੜ੍ਹੇ ਜਿਹੇ ਥੋੜ੍ਹੇ ਵੱਡੇ ਹੋ ਗਏ, ਮਤਲਬ 15 ਸਾਲ 'ਚ ਆ ਗਏ, ਤੇ ਸਕੂਟਰ ਦੇ ਜ਼ਮਾਨੇ 'ਚ ਆ ਗਏ, ਉਹਨਾਂ ਨੇ ਸਕੂਟਰ ਲੈ ਕੇ ਦਿੱਤਾ, ਪੂਰਾ ਪਿੰਡੀ ਫਿਰਨਾ, ਪੂਰਾ ਮਰੀ ਫਿਰਨਾ ਉਸਦੇ ਸਕੂਟਰ ਤੇ ਹੀ ਫਿਰਨਾ।
0: ਵੈਸਪਾ,
1: ਵੈਸਪਾ ਸਕੂਟਰ,
0: ਬਿਲਕੁਲ ਵੈਸਪਾ ਆ ਗਿਆ ਸੀ, ਤੇ ਜਿਹਦੇ ਕੋਲ ਚੀਜ਼ਾਂ ਹੁੰਦੀਆਂ ਸੀ ਉਹ ਬਾਦਸ਼ਾਹ ਹੁੰਦਾ ਸੀ।
1: ਬਾਦਸ਼ਾਹ ਹੁੰਦਾ ਸੀ, 3-4 ਸਨ ਸਾਰੇ ਪਿੰਡੀ ਜਿਹੜਾ ਨਾ,
0: ਬਿਲਕੁਲ। ਮੋਰਸ ਟੈਕਸੀ ਸੀ, ਵੈਸਪਾ ਸਕੂਟਰ ਸੀ, ਫਿਰ ਜਨਾਬ ਅੱਡਾ ਪੀਰ ਵਧਾਈ ਹੋ ਗਿਆ ਸੀ, ਹੈ ਨਾ, ਬੜੀ ਗੱਲ ਸ਼ਿਫਟ ਹੋ ਗਿਆ
2: ਸੀ। ਪਹਿਲੇ ਲਿਆਕਤ ਬਾਗ ਸੀ ਨਾ,
0: ਪਹਿਲੇ ਲਿਆਕਤ ਬਾਗ ਸੀ, ਬਿਲਕੁਲ, ਫਿਰ ਅੱਡਾ ਉੱਥੋਂ ਸ਼ਿਫਟ ਹੋ ਗਿਆ, ਪੀਰ ਵਧਾਈ ਚਲਾ ਗਿਆ।
1: ਨਹੀਂ ਜੀ, ਲਿਆਕਤ ਬਾਗ ਤੇ ਸਾਡੇ ਵਾਸਤੇ ਜਿਹੜਾ ਨਾ, ਲਿਆਕਤ ਬਾਗ ਯਾਦ ਹੈ ਮੇਲੇ ਲੱਗਦੇ ਸਨ,
0: ਮੇਲਾ ਲੱਗਦਾ ਸੀ, ਮੈਨੂੰ ਇੱਕ ਮੇਲਾ ਯਾਦ ਹੈ ਜਿਹੜਾ ਮੈਂ ਆਪਣੇ ਹੋਸ਼ ਹੀ ਦੇਖਿਆ ਨਾ ਇੱਕ ਵਾਰੀ, ਉਹ ਮੇਲਾ ਮੈਨੂੰ ਯਾਦ ਹੈ, ਉਹ ਕਿਉਂਕਿ ਅਸੀਂ ਆਰੀਆ ਮਲੇ 'ਚ ਰਹੇ ਨਾ, ਆਰੀਆ ਮਲੇ ਜਦੋਂ ਮਕਾਨ ਲੈ ਲਏ ਤੇ ਬਿਲਕੁਲ ਲਿਆਕਤ ਬਾਗ ਉੱਥੇ ਅੰਦਰੋਂ ਨਿਕਲੋ ਤੇ ਨਾਲ ਹੀ ਲਿਆਕਤ ਬਾਗ ਸਾਹਮਣੇ, ਤੇ ਉਹ ਇੱਕ ਮੇਲੇ ਤੋਂ ਬਾਅਦ ਹੀ ਐਲਾਨ ਹੋ ਗਿਆ ਜਨਾਬ ਕਿ ਸ਼ਿਫਟ ਹੋ ਗਿਆ ਸਾਰਾ ਕੁਛ, ਉਹ ਮੈਨੂੰ ਬੜਾ ਅਫਸੋਸ ਹੈ। ਮੈਂ ਕਿਹਾ ਅਸੀਂ ਇੱਕੀ ਵਾਰੀ ਮੇਲਾ ਵੇਖਿਆ ਤੇ ਮੇਲਾ ਸ਼ਿਫਟ ਹੋ ਗਿਆ,
1: ਲਿਆਕਤ ਬਾਗ ਉਹ ਲਿਆਕਤ ਬਾਗ ਨਹੀਂ ਰਹਿ ਗਿਆ, ਲਿਆਕਤ ਬਾਗ ਦੇਖਣਾ ਵੀ ਇੱਕ ਅਜੂਬਾ ਲੱਗਦਾ ਸੀ।
0: ਹਾਂ, ਦੁਨੀਆਂ ਆਉਂਦੀ ਸੀ ਉੱਥੇ ਫਿਰਨ ਲਈ, ਲਿਆਕਤ ਬਾਗ ਫਿਰਨ ਜਾ ਰਿਹਾ, ਮਿਊਨਸਪਲ ਲਾਇਬ੍ਰੇਰੀ ਉੱਥੇ ਦੀ, ਫਿਰ ਉੱਥੇ ਜਨਾਬ ਡਰਾਮੇ ਦਾ ਹਾਲ ਜਿਹੜਾ ਥੀਏਟਰ ਬਣਿਆ, ਬੜੀਆਂ ਚੀਜ਼ਾਂ ਸਨ ਯਾਦਗਾਰ ਜਿਹੜੀਆਂ, ਹੁਣ ਉਹ ਉਸ ਪੋਜੀਸ਼ਨ ਵਿੱਚ ਨਹੀਂ ਰਹੀਆਂ। ਹੋਰ ਤੁਸੀਂ ਦੱਸੋ ਕੋਈ ਐਸੀ ਯਾਦ ਜਦ ਤੁਸੀਂ ਸਮਝਦੇ ਹੋ ਉਸ ਉਮਰ ਦੀ, ਬੜੀ ਖਾਸ ਯਾਦ ਹੈ, ਤੁਸੀਂ ਸਮਝਦੇ ਹੋ ਕਿ ਇਹ ਜ਼ਰੂਰ ਸ਼ੇਅਰ ਹੋਣੀ ਚਾਹੀਦੀ ਹੈ, ਇਹ ਮੇਰੇ ਦਿਲ ਦੇ ਵਿੱਚ ਬੈਠੀ ਹੈ, ਮੈਂ ਕਦੇ ਕਿਸੇ ਨੂੰ ਸੁਣਾਵਾਂ।
1: ਨਹੀਂ ਜੀ, ਸਾਰੀਆਂ ਯਾਦਾਂ ਜਿਹੜੀਆਂ ਬਚਪਨ ਦੀਆਂ, ਸਾਰੀਆਂ ਯਾਦਾਂ ਐਸੀਆਂ ਯਾਦਾਂ, ਇੱਥੇ ਆ ਕੇ ਜਿਹੜੇ ਯੂਰਪ 'ਚ ਆ ਕੇ ਦੇਖਿਆ ਨਾ, ਹਰ ਚੀਜ਼ ਬਦਲੀ ਹੋਈ ਨਜ਼ਰ ਆ ਗਈ। ਉਸ ਵੇਲੇ ਬੜੀ ਚਾਹ, ਯੂਰਪ ਨੇ ਬੜੀ ਸ਼ੌਕ ਨਾਲ ਯੂਰਪ 'ਚ ਦਾਖਲ ਹੋਏ,
0: ਬਿਲਕੁਲ।
1: ਹੁਣ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ, ਉਹ ਦੌਰ ਵਾਪਸ ਨਹੀਂ ਆਉਂਦਾ, ਉਹ ਲੋਕ ਮਿਲਦੇ ਨਹੀਂ, ਉਹ ਉਮਰ ਮਿਲਦੀ ਨਹੀਂ, ਸਭ ਤੋਂ ਜਿਹੜੀ ਮਿਸਿੰਗ ਚੀਜ਼ ਹੈ ਉਹ ਉਮਰ ਮਿਲਦੀ ਨਹੀਂ,
0: ਬਿਲਕੁਲ,
1: ਉਹ ਲੋਕ ਨਹੀਂ ਮਿਲਦੇ, ਉਹ ਪੜੋਸੀ ਤੁਹਾਨੂੰ ਨਹੀਂ ਮਿਲਦੇ।
0: ਹੁਣ ਤੇ ਤੁਸੀਂ ਆਪਣੇ ਸ਼ਹਿਰ ਚ ਅਜਨਬੀ ਹੋ ਗਏ ਹੋ ਨਾ, ਹੁਣ ਤੁਸੀਂ ਅਗਰ 10-12 ਸਾਲ ਦੀ ਉਮਰ ਵਾਲੇ ਜ਼ਮਾਨੇ ਚ ਅਗਰ ਉਸ ਗਲੀ ਚ ਉਸ ਮਹੱਲੇ ਚੋ, ਤੇ ਤੁਹਾਨੂੰ ਸਾਨੂੰ ਪਛਾਣਾ ਲੱਤ ਕੋਈ ਵੀ ਨਹੀਂ ਉੱਥੇ ਹੁਣ ਬੈਠਾ,
1: ਕੁਝ ਬਹੁਤ ਹੋ ਗਏ, ਪ੍ਰੈਕਟੀਕਲੀ ਅਸੀਂ ਸਫ਼ਰ ਹੀ ਨਹੀਂ ਕਰ ਸਕਦੇ,
0: ਬਿਲਕੁਲ ਨਹੀਂ ਕਰ ਸਕਦੇ। ਸਹੀ ਗੱਲ ਹੈ, ਸਹੀ ਗੱਲ ਹੈ।
1: ਦੇਖੋ ਕਦੀ ਉਸ ਜ਼ਮਾਨੇ ਚ ਆਪਣਾ ਮਾਲ ਰੋਡ ਤੋਂ ਗੁਜ਼ਰ ਕੇ ਜਾਣਾ, ਉਹ ਇੰਟਰੀ ਕੰਟੀਨੈਂਟਲ ਹੋਟਲ ਬਣਿਆ ਸੀ, ਉਸ ਨੂੰ ਬਿਲਡਿੰਗ ਹੀ ਦੇਖਣਾ, ਇਹ ਵੀ ਇੱਕ ਅਜੂਬਾ ਸੀ,
0: ਬਿਲਕੁਲ ਬਿਲਕੁਲ,
1: ਸੜਕ ਤੇ ਵੀ ਖਲੋ ਕੇ ਗੁਜ਼ਰ ਕੇ ਜਾਣਾ,
2: ਪੀਸੀ ਹੋ ਗਈ ਹੁਣ,
1: ਹਾਂ ਬਿਲਕੁਲ ਪੀਸੀ ਹੋ ਗਈ,
0: ਪੀਸੀ ਹੋਟਲ ਦੀ ਮਸ਼ਹੂਰੀ ਹੁੰਦੀ ਸੀ, ਹੁਣ ਤੇ ਜਿਸ ਤਰ੍ਹਾਂ ਅਕਬਰ ਹੋਟਲ ਦੀ ਪੋਜੀਸ਼ਨ ਹੈ ਨਾ ਮਰੀ ਰੋਡ ਤੇ ਸਾਡੇ ਲਿਆਕਤ ਬਾਗ ਕੋਲ, ਇਸ ਤਰ੍ਹਾਂ ਪੀਸੀ ਹੋਟਲ ਦੀ ਪਹਿਲੇ ਖਾਲੀ ਇਹ ਸਿੰਗਲ ਹੋਟਲ ਹੁੰਦਾ ਸੀ, ਜਿਹਦੀ ਨਾਮ ਹੁੰਦਾ ਸੀ ਪੀਸੀ ਹੋਟਲ ਹੈ।
1: ਸਾਡੇ
0: ਸਹੀ
1: ਫੋਤ ਉਹ ਸਾਡੇ ਫੋਤ ਹੋ ਗਏ ਉਹ
2: ਨਹੀਂ
1: ਕਿਚਨ ਇੰਚਾਰਜ ਸਨ, ਉਹਨਾਂ ਦਾ ਬੇਟਾ ਮੇਰੇ ਨਾਲ ਪੜ੍ਹਦਾ ਸੀ ਸਰ ਸੈਦ 'ਚ। ਅਸੀਂ ਜਾ
0: ਅੱਛਾ
1: ਕੇ ਉੱਥੇ ਮੁਫਤ ਜਿਹੜਾ ਕਰਦੇ ਸੀ ਸਵਿਮਿੰਗ ਕਰਦੇ ਸੀ ਜਾ ਕੇ, ਉਹਨਾਂ ਦੇ ਵਾਲਦ ਸਾਹਿਬ
0: ਸਾਨੂੰ
1: ਅੰਦਰ ਉਸ ਵੇਲੇ ਟਿਕਟ ਉੱਥੇ ਵੈਸੇ ਨਹੀਂ ਸੀ ਕਰ ਸਕਦੇ ਤੁਸੀਂ ਜਿਹੜਾ ਨਾ
0: ਬਿਲਕੁਲ ਬਿਲਕੁਲ
1: ਉਹ ਵੱਡਿਆਂ ਲੋਕਾਂ ਦਾ ਜਿੰਨੇ ਵੱਡੇ ਨੱਕ ਹੁੰਦੇ ਨੇ ਉਹਨਾਂ ਦਾ ਸੀ ਉਹ
0: ਵੱਡੇ ਨੱਕਾਂ ਦਾ
1: ਵੱਡੇ
0: ਅਸ਼ਰਫੀਆ ਦਾ
1: ਅਸ਼ਰਫੀਆ ਦਾ ਸੀ ਜਿਹੜਾ
0: ਬਿਲਕੁਲ ਹੁਣ ਵੀ ਹੈ ਕਿ ਹੁਣ ਵੀ ਇਹੀ ਹਾਲ ਹੈ ਇਹ ਕਿ ਹੁਣ ਫਿਰ ਬਾਹਰੋਂ ਆਉਣ ਵਾਲੇ ਲੋਕਾਂ ਵਾਸਤੇ ਥੋੜੀ ਜਿਹੀ ਅਲੱਗ ਸਹੂਲਤਾਂ ਮਿਲ ਗਈਆਂ ਨੇ, ਪੈਸਾ ਲਾਓ ਤੇ ਜਿਹੜਾ ਮਰਜ਼ੀ ਚਲਾ ਜਾਏ
1: ਜਿਹੜਾ ਮਰਜ਼ੀ ਜਿੱਥੇ ਮਰਜ਼ੀ ਚਲਾ ਜਾਏ ਜਿਹੜਾ।
0: ਹਾਂ
1: ਤੇ ਬਹੁਤ ਚੀਜ਼ਾਂ
0: ਬਹੁਤ ਬਹੁਤ
1: ਦੇਖੀਆਂ
0: ਜਿਵੇਂ
1: ਮੈਂ ਮਰੀ ਬਰੂਰੀ ਦਾ ਦੌਰ ਵੀ ਦੇਖਿਆ, ਬੜੇ ਬੜੇ ਲੋਕ ਦੇਖੇ, ਬੜੇ ਬੜੇ ਛੋਟੇ ਵੱਡੇ ਲੋਕ ਦੇਖੇ, ਹੁਣ ਬਚਪਨ ਨੂੰ ਯਾਦ ਆਉਂਦੀਆਂ, ਖਾਲੀ ਹੁਣ ਯਾਦਾਂ ਹੀ ਰਹਿ ਗਈਆਂ। ਬੜਾ ਅੱਛਾ ਕੀਤਾ ਤੁਸੀਂ, ਮੈਂ ਮੁਰਰੀ ਜਿਹੜਾ ਉਹ ਦੁਬਾਰਾ ਉਹ ਕਹਿੰਦੇ ਨੇ ਫਾਈਲਾਂ ਨਿਕਲ ਕੇ ਆ ਜਾਂਦੀਆਂ
0: ਰਿਵਾਈਂਡ ਹੋਈ ਨਾ।
1: ਜੀ ਜੀ
0: ਬਿਲਕੁਲ ਬਿਲਕੁਲ। ਅੱਛਾ ਤੁਸੀਂ ਹੁਣ ਜਦੋਂ ਪ੍ਰੋਗਰਾਮ ਕਰਦੇ ਹੋ, ਮਾਸ਼ਾਅੱਲਾ ਤੁਹਾਡੇ ਬੜੇ ਮਾਰੂਫ ਪ੍ਰੋਗਰਾਮ ਹੁੰਦੇ ਨੇ ਟੀਵੀ ਉੱਤੇ, ਐਫਐਮ ਤੇ ਕਰਦੇ ਹੋ, ਹੋਰ ਵੀ ਹਵਾਲਿਆਂ ਦੇ ਨਾਲ ਜਦੋਂ ਕਰਦੇ ਹੋ, ਤੇ ਕਦੇ ਇਤਫਾਕ ਨਾਲ ਇੰਝ ਹੋਇਆ ਕਿਸੇ ਨਾਲ ਗੱਲ ਕਰ ਰਹੇ ਹੋ ਤੋ ਤੁਹਾਡੇ ਬਚਪਨ ਦਾ ਉਹੀ 10-12 ਸਾਲ ਦੀ ਉਮਰ ਦਾ ਕੋਈ ਸਕੂਲ ਦਾ ਦੋਸਤ ਜਾਂ ਸਕੂਲ ਦਾ ਕਹਿੰਦੇ ਸਕੂਲ ਫੈਲੋ ਨਿਕਲ ਆਇਆ ਹੋਏ, ਕੋਈ ਕਲਾਸ ਫੈਲੋ ਨਿਕਲ ਆਇਆ ਹੋਏ?
1: ਬੜੀ ਦਫਾ ਇਤਫਾਕ ਹੋਇਆ, ਇੰਗਲੈਂਡ ਜਾ ਕੇ ਮੈਂ ਇੱਥੇ ਇੰਟਰਵਿਊ ਕਰਦਾ ਰਹਿੰਦਾ ਸੀ, ਕਿਉਂਕਿ ਮੈਂ ਯੂਟਿਊਬ ਵੀ ਕਰਦਾ ਉਸ ਬਾਕੀ ਚੈਨਲਸ ਨਾਲ ਵੀ ਆਉਂਦਾ ਵਾਂ। ਇੱਥੇ ਸਾਡਾ ਡੈਨਿਸ਼ ਟੀਵੀ ਸਟੇਸ਼ਨ ਸੀ ਜਿਸ ਨੂੰ ਕਹਿੰਦੇ ਟੀਵੀ US ਹੁਣ ਜਿਹੜਾ ਨਾ ਉਹ ਸਵੀਡਨ ਦੇ ਡੈਨਮਾਰਕ ਦੇ ਬਾਰਡਰ ਦਾ ਨਾਂ ਉਸੇ ਚੱਲਦਾ ਸੀ ਜਿਹੜਾ ਨਾ। ਅਤੇ ਫਿਰ ਮੈਂ ਗਿਆ ਤਾਂ ਬੜੀ ਜ਼ਮਾਨਾ ਚਲਾ ਗਿਆ, ਅਤੇ ਮੈਂ ਬਰਤਾਨੀਆ ਗਿਆ ਅਤੇ ਮੈਂ ਕਿਸੇ ਬੰਦੇ ਨਾਲ ਖਲੋਤਾ ਗੱਲਾਂ ਕਰ ਰਿਹਾ, ਮੈਂ ਕਿਹਾ ਇੱਕ ਪਤਾ ਲੱਗਦਾ ਕਿ ਮੈਂ ਕੋਈ ਆਵਾਜ਼ ਜਾਣੀ ਪਹਿਚਾਣੀ ਹੈ। ਉਹ ਬੰਦਾ ਵੀ ਬੜਾ ਪਰੇਸ਼ਾਨ ਹੋ ਸਮਝਦਾ ਕਿ ਕੁਝ ਆਵਾਜ਼ ਜਾਣੀ ਪਹਿਚਾਣੀ ਹੈ।
0: ਅੱਛਾ
1: ਜਿਹੜਾ ਪਤਾ ਲੱਗਾ, ਮੈਂ ਕਿਹਾ ਯਾਰ ਉਹ ਤੂੰ ਹੈ।
0: ਓਏ ਹੋਏ ਓਏ ਹੋਏ,
1: ਪਹਿਲੇ ਮੈਂ ਆਪ ਕਰ ਰਿਹਾ, ਆਪ ਐਸੇ ਜਿਸ ਤਰ੍ਹਾਂ ਉਰਦੂ ਬੋਲ ਰਿਹਾ ਮੈਂ ਜਿਹੜਾ ਨਾ, ਬੜੇ ਮਸੇ ਨਾਲ ਐਟੀਕੇਟਸ ਨੂੰ ਦੇਖ ਰਿਹਾ ਮੈਂ, ਉਹ ਬੰਦਾ ਵੀ ਐਟੀਕੇਟਸ ਨੂੰ ਦੇਖ ਰਿਹਾ, ਬੜੇ ਅੱਛੇ ਤਰੀਕੇ ਨਾਲ ਮਿਲ ਰਿਹਾ ਜਿਹੜਾ ਨਾ।
0: ਸਹੀ
1: ਉਹ ਫਿਰ ਮੈਨੂੰ ਕਹਿੰਦਾ ਉਹ ਤੂੰ ਛੋਟਿਆ ਰਾਜਿਆ ਤੂੰ ਹੈ। ਠੀਕ
0: ਸਹੀ ਸਹੀ,
1: ਸਾਡੇ ਵਾਲਦ ਸਾਹਿਬ ਨੂੰ ਰਾਜਾ ਸਾਹਿਬ ਕਹਿੰਦੇ ਸਨ ਜਾਂ ਬਾਬੂ ਕਹਿੰਦੇ, ਬਾਬੂ ਰਾਜਾ ਸਾਹਿਬ ਕਹਿੰਦੇ ਸਨ, ਕਿਉਂਕਿ ਸੂਟ ਪਾਉਂਦੇ ਸਨ, ਟਾਈ ਪਾਉਂਦੇ ਸਨ, ਟੋਪ ਪਾਉਂਦੇ ਸਨ, ਓਕੇ ਕਹਿੰਦੇ ਸਨ, ਬੋ ਹੁੰਦੀ ਸੀ, ਤੇ ਫਿਰ ਸਾਨੂੰ ਛੋਟੇ ਰਾਜਾ ਭਾਈਆਂ ਦੇ ਤਰਤੀਬ ਨਾਲ ਬੁਲਾਉਂਦੇ ਹੁੰਦੇ ਸਨ, ਬਹੁਤ ਕੰਮ ਲੋਕ ਬੁਲਾਉਂਦੇ ਸਨ।
0: ਨਹੀਂ ਤੇ ਆਪਣੇ ਮਹੱਲੇ ਦੇ ਲੋਕਾਂ ਨਾਲ ਤੇ ਮੁਲਾਕਾਤ ਕਿਉਂ, ਇੰਗਲੈਂਡ ਤੇ ਪਿੰਡੀ ਵਾਲਿਆਂ ਨਾਲ ਭਰਿਆ ਹੋਇਆ ਨਾ, ਭਰਿਆ ਮੈਂ ਕਹਿੰਦੀ ਹਰ ਦੂਸਰਾ ਬੰਦਾ ਪਿੰਡੀ ਤੋਂ ਹੈ, ਤੇ ਉੱਥੇ ਕਦੇ ਆਪਣੇ ਮਹੱਲੇ ਵਾਲੇ ਤੇ ਮਿਲੇ ਹੋਣੇ ਨੇ ਅਕਸਰ ਉੱਥੇ ਮੁਲਾਕਾਤ, ਜਿਹੜੇ ਬਚਪਨ ਵਿੱਚ ਆਪਣੇ ਮਹੱਲੇ ਦੇ ਲੋਕ ਸਨ।
1: ਅਕਸਰ ਲੋਕ ਜਿਹੜੇ ਨਾ ਉਹ ਚਲੇ ਗਏ ਦੂਸਰੇ ਸ਼ਹਿਰ, ਜੂ ਜੂ ਉਹਨਾਂ ਨੇ ਤਰੱਕੀ ਕੀਤੀ ਹੈ ਉਹ ਨਿਕਲ ਕੇ ਵੱਡੇ ਟਾਊਨਾਂ ਚਲੇ ਗਏ, ਕਿਉਂਕਿ ਉਹਨਾਂ ਨੇ ਆਪਣੇ ਕਾਰ ਲੈ ਲੈਣ ਵੱਡੇ ਵੱਡੇ, ਤੇ ਜਾ ਕੇ ਹੁਣ ਪਤਾ ਚੱਲਦਾ ਕਿ ਅਸੀਂ ਤੇ ਬੜੇ ਗਰੀਬ ਰਹਿ ਗਏ ਹਾਂ ਅਸੀਂ, ਹਾਲਾਂਕਿ ਮੈਂ ਕੋਪਨਹੈਗਨ ਸ਼ਹਿਰ ਵਿੱਚ ਰਹਿੰਦਾ, ਕੋਈ ਮੇਰਾ ਬੜਾ ਅੱਛਾ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ, ਜਿਹੜਾ ਅਸੀਂ ਜਾਈਦਾ ਵੱਡੇ ਵੱਡੇ ਕਾਰ ਨਾਲ, ਜ਼ਮੀਨਾਂ ਦੇਖੀ ਤੇ ਆਪਣਾ ਪਿੰਡ ਯਾਦ ਆ ਜਾਂਦਾ,
0: ਆਪਣੇ
1: ਪਿੰਡ ਦੀਆਂ ਜ਼ਮੀਨਾਂ ਦੇਖੀ ਦਾ ਅਸੀਂ, ਉਸ ਵੇਲੇ ਕਹਿੰਦੇ ਸਰ ਨਹੀਂ ਨਹੀਂ ਅਸੀਂ ਪਿੰਡ ਨਹੀਂ ਜਾਣਾ, ਮਿੱਟੀ ਪੈਣ ਦੀ।
0: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ
1: ਸਰ, ਛੁੱਟੀਆਂ ਜਾਂਦੇ ਸੀ ਅਸੀਂ,
0: ਤੇ ਬਚਪਨ ਚ ਕਦੇ ਉਹੀ 10-12 ਸਾਲ ਦੀ ਉਮਰ ਤੱਕ ਕਦੇ ਉਹੀ ਮੱਛੀਆਂ ਮੱਛੀਆਂ ਫੜੀਆਂ ਦਰਿਆਵਾਂ ਚ, ਕੁੱਦੀਆਂ ਛੁੱਦੀਆਂ ਲਾਈਆਂ,
1: ਮੱਛੀਆਂ ਪਕੜੀ ਦਾ ਸੀ ਆਪਣਾ ਰਾਵਰ ਡੈਮ ਪਕੜੀ ਦੀ ਸੀ।
0: ਅੱਛਾ
1: ਵੱਡਿਆਂ ਨਾਲ ਜਾਈਦਾ ਸੀ, ਉਹ ਪਕੜਦੇ ਸਨ ਮੱਛੀਆਂ ਪਕੜਦੇ, ਉਸ ਵੇਲੇ ਇਤਨੀਆਂ ਪਾਬੰਦੀਆਂ ਕੋਈ ਨਹੀਂ ਸਨ ਨਾ ਉਸ ਵੇਲੇ, ਫਿਰ ਜਿਹੜੇ ਪਿੰਡਾਂ ਥਾਵਾਂ ਦੇ ਪਾਣੀ ਜਾਂਦੇ ਸਨ, ਸਾਡੇ ਪਿੰਡ ਚ ਗੁਜ਼ਰਦਾ ਪਿੱਛੇ ਡੈਮ ਬਣਿਆ ਆ ਉਹਨੂੰ ਕਹਿੰਦੇ, ਥੋੜਾ ਪਾਣੀ ਆਉਂਦਾ ਉਹਨੂੰ ਸਿਲਕ ਕਹਿੰਦੇ,
0: ਅੱਛਾ
1: ਛੋਟੀਆਂ ਛੋਟੀਆਂ ਮੱਛੀਆਂ ਆਉਂਦੀਆਂ ਸੀ, ਕਿਰੇ ਵੱਡੀ ਮੱਛੀ ਵੀ ਆ ਜਾਂਦੀ ਸੀ, ਤਾਂ ਅਸੀਂ ਸਾਰਾ ਦਿਨ ਆਟਾ ਲਾ ਕੇ ਕੁੰਡੀ ਪਾ ਕੇ ਬੈਠੇ ਰਹਿੰਦੇ ਸਨ ਜਦੋਂ ਛੁੱਟੀ ਹੁੰਦੀ ਸੀ,
0: ਅੱਛਾ
1: ਦੀ ਛੁੱਟੀਆਂ ਜਾਈਦਾ ਸੀ।
0: ਸਹੀ ਸਹੀ ਸਹੀ, ਕੋਈ
1: ਸਾਰਾ ਸ਼ੌਕ ਨਹੀਂ ਸੀ ਲੇਕਿਨ ਸ਼ੌਕ ਸਾਰੇ ਪੂਰੇ ਕੀਤੇ,
0: ਸਹੀ ਦੌੜਾਂ ਲਾਈਆਂ ਤੇ ਪਕੜਨ ਪਕੜਾਈਆਂ ਖੇਡੀਆਂ, ਫਿਰ ਗੁੱਲੀ ਡੰਡੇ ਵੀ ਖੇਡੇ,
1: ਅਸਕਰ ਸਾਹਿਬ ਜ਼ਿਕਰ ਕਰ ਰਹੇ ਸਨ ਉਹ ਖੰਡੂਰੀ ਜਿਹੜਾ ਖੇਡੀ ਦਾ ਸੀ, ਉਹ ਸਾਰੀਆਂ ਚੀਜ਼ਾਂ ਖੇਡੀਆਂ, ਇੱਟੀ ਟੱਲਾ ਖੇਡਿਆ।
0: ਅੱਛਾ ਤੇ ਆਪਣੇ ਸਕੂਲ ਦੇ ਬਾਹਰ ਕਦੇ ਗੋਲ ਗੱਪੇ ਤੇ ਚਾਟਾ ਚੂਟਾ ਵੀ ਖਾਦੇ? ਗੋਲ ਗੱਪੇ
1: ਖਾਦੇ ਤੇ ਚਾਟ ਹੁੰਦੀ ਸੀ ਜੀ,
0: ਖਾਦੇ
1: ਸਾਰੀਆਂ ਚੀਜ਼ਾਂ ਖਾਦੀਆਂ, ਮੱਛਲੀ ਵੀ ਖਾਦੀ ਹੈ,
0: ਕਿਉਂਕਿ ਉਹ ਬਿਲਕੁਲ ਜਿਹੜਾ ਉੱਥੇ ਬਿਲਡਿੰਗ ਹੈ ਸੜਕ ਦੇ ਉੱਤੇ ਹੋਟਲ ਹੈ ਇੱਕ, ਉਹਦੇ ਨਾਲ ਹੀ ਨਾ ਮਲਕ ਛੋਲਿਆਂ ਵਾਲਾ, ਉਹਦੇ ਤੋਂ ਮੇਰਾ ਖਿਆਲ ਹੈ ਵੱਡੇ ਵੱਡੇ ਸਿਆਸਤਦਾਨ ਦੂਸਰੇ ਤੀਸਰੇ, ਮੇਰਾ ਖਿਆਲ ਹੈ 60-70 ਦੇ ਬਾਅਦ ਦੀ ਜਿਤਨੀ ਜਨਰੇਸ਼ਨ ਆਈਆਂ ਨੇ ਕੋਈ ਐਸਾ ਘੱਟ ਹੀ ਹੋਏਗਾ ਜਿਹਨੇ ਮਲਕ ਦੇ ਨਾਨ ਛੋਲੇ ਨਹੀਂ ਖਾਧੇ।
1: ਅਸਲ ਵਿੱਚ ਉਹ ਲੋਕ ਜਿਹੜੇ ਨਾ ਹੁਣ ਚਲੇ ਗਏ, ਉਹਨਾਂ ਨੇ ਵੱਡੇ ਆਪਣੇ ਰੈਸਟੋਰੈਂਟ ਬਣਾ ਲਏ, ਬੜੀਆਂ ਚੀਜ਼ਾਂ ਬਣਾ
0: ਲਈ, ਇਹ ਉੱਥੇ ਨੇ ਉਹ ਮਲਕ ਸਾਹਿਬ ਫੋਤ ਹੋ ਗਏ, ਜਿਹੜੇ ਮਲਕ ਸਾਹਿਬ ਲਾਉਂਦੇ ਸਨ, ਹੁਣ ਤੇ ਪਤਾ ਨਹੀਂ ਉਹਨਾਂ ਦਾ ਬੇਟਾ ਪੋਤਾ ਲਗਾਉਂਦਾ ਜੇ ਉਸੇ ਜਗ੍ਹਾ ਤੇ ਸੇਮ ਠੀਏ ਤੇ।
1: ਸਾਡੇ ਕੋਲ
2: ਮੈਡਮ
1: ਇੱਕ
2: ਪਤਾ ਕਿਆ,
1: ਮਿਠਾਈਆਂ ਲਿਆਉਂਦੇ ਸਨ ਆਪਣਾ ਮਦੀਨਾ ਲੱਡੂ ਵਾਲੇ, ਛੋਟੀ ਜਿਹੀ ਦੁਕਾਨ ਹੁੰਦੀ ਸੀ ਪਿੰਡੀ 'ਚ ਨਾ, ਉਹ ਕਦੇ ਕਦੇ ਚਲੇ ਜਾਂਦੇ ਸਨ ਉਹਨਾਂ ਦੀ ਵੱਡੀ ਦੁਕਾਨ ਤੇ ਗਿਆ ਮੈਂ, ਤਾਰਫ ਕਰਾਇਆ ਮੈਂ, ਤੇ ਉਹ ਕਹਿੰਦੇ ਉਹ ਛੋਟਾ ਜਿਹਾ ਬੱਚਾ ਤੂੰ ਉਹ ਹੈ। ਉਹ ਬਿਲਕੁਲ
0: ਸਹੀ ਬਾਤ,
1: ਬਿਲਕੁਲ ਬਹੁਤ ਬੂੜੇ ਹੋ ਗਏ ਸਨ ਬਜ਼ੁਰਗ, ਜਿਹੜਾ ਸਿਰਫ ਉਹਨਾਂ ਬਰਕਤ ਵਾਸਤੇ ਬਿਠਾਏ ਸਿਰਫ ਆਪਣੀ ਦੁਕਾਨ ਦੇ ਬੱਚਿਆਂ ਨੇ
0: ਆਪਣੇ
1: ਇਤਰਾਮਨ
0: ਬਣਾਉਂਦੇ
1: ਸਨ।
0: ਸਹੀ ਸਹੀ ਸਹੀ, ਬਹੁਤ ਅੱਛਾ ਲੱਗਾ ਰਾਜਾ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਬੜੀਆਂ ਯਾਦਾਂ ਤਾਜ਼ਾ ਹੋਈਆਂ। ਤੁਸੀਂ ਪਿੰਡੀ ਤੋਂ ਨਿਕਲੇ ਹੋ ਤੇ ਮੈਂ ਵੀ ਉਹ ਉਹਨਾਂ ਗਲੀਆਂ 'ਚ ਵਾਪਸ ਚਲੀ ਗਈ ਹਾਂ, ਉਸੇ ਮੁਹੱਲੇ 'ਚ ਉਸੇ ਜਗ੍ਹਾ
1: ਤੇ। ਪੰਜਾਬੀ ਬੋਲੀਏ ਇਸ ਤਰ੍ਹਾਂ ਬੋਲੀਏ, ਲਕਾਰ ਬੋਲੀ ਦਾ ਜਿਹੜਾ, ਲੇਕਿਨ ਇਸ ਤਰ੍ਹਾਂ ਮੀਡੀਆ ਤੇ ਬਹੁਤ ਘੱਟ ਪੰਜਾਬੀ ਬੋਲੀਏ ਇਸੀ ਤਰ੍ਹਾਂ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਾ
1: ਬਣਾਇਆ, ਲੋਕਾਂ ਨਾਲ ਮੁਲਾਕਾਤ ਕਰਵਾਈ, ਅਸਗਰ ਸਾਹਿਬ ਨਾਲ ਮਿਲੇ, ਹੁਣ ਆਪਣਾ ਸ਼ਾਹਿਦ ਸਾਹਿਬ ਆਏ ਨੇ ਇਤਨੇ ਦੂਰ ਤੋਂ ਜਿਹੜਾ ਨਾ, ਤੇ
0: ਜ਼ਰੂਰ ਸ਼ਾਹਿਦ ਸਾਹਿਬ ਤੋਂ ਵੀ ਜ਼ਰੂਰ ਸੁਣਨਾ, ਇਹਨਾਂ ਦੀ ਡਿਫਰੈਂਟ ਯਾਦਾਂ ਹੋਣੀ ਹੈ ਕਿ ਇਹਨਾਂ ਨੂੰ ਦੇਖੀਏ।
2: ਰਾਜ ਸਾਹਿਬ ਨਾਲ ਮੁਲਾਕਾਤ ਰਹਿਣੀ ਚਾਹੀਦੀ, ਫੋਨ ਨੰਬਰ ਸਬਰ ਤੇ ਮੁਲਾਕਾਤ ਰਹਿਣੀ,
0: ਫਿਰ ਰਾਜ
2: ਸਾਹਿਬ ਬੜੇ ਦਿਲਚਸਪ ਹੁੰਦੇ।
1: ਇਨਸ਼ਾਅੱਲਾ ਜੀ, ਇਨਸ਼ਾਅੱਲਾ ਰਹੇਗੀ ਜੀ,
0: ਇਨਸ਼ਾਅੱਲਾ ਜਨਾਬ, ਜ਼ਰੂਰ ਰਾਬਤੇ 'ਚ ਰਹਿਣਾ, ਬਿਲਕੁਲ ਇੱਕ ਦੂਸਰੇ ਦਾ ਕੰਟੈਕਟ ਜ਼ਰੂਰ, ਨਾਲ ਅਸੀਂ ਤੁਹਾਨੂੰ ਵੰਡਾਂਗੇ ਤੇ ਤੁਸੀਂ ਜ਼ਰੂਰ ਰਾਬਤੇ 'ਚ ਰਹਿਣਾ। ਆਪਣਾ ਬਹੁਤ ਖਿਆਲ ਰੱਖਣਾ ਤੇ ਸਾਡੇ ਅਗਲੇ ਦੋਸਤ ਨੂੰ ਸੁਣੋ ਕਿ ਸ਼ਾਹਿਦ ਚੌਹਾਨ ਸਾਹਿਬ ਜਿਹੜੇ ਹੁਣ ਸਾਊਥ ਅਫਰੀਕਾ 'ਚ ਨੇ, ਮਾਰੂਫ ਰਿਪੋਰਟਰ ਨੇ, ਕਈ ਟੈਲੀਵਿਜ਼ਨ ਚੈਨਲ ਦੇ ਨਾਲ ਇਸ ਵੇਲੇ ਮੁਨਸਲਿਕ ਨੇ, ਤੇ ਪਿਛਲੇ ਦਿਨਾਂ ਵੀ ਇੱਕ ਬੜਾ ਸ਼ਾਨਦਾਰ ਇਹਨਾਂ ਨੇ ਮੁਸ਼ਾਇਰਾ ਯੋਮੇ ਦਿਫਾ ਤੇ 14 ਅਗਸਤ ਦੇ ਹਵਾਲੇ ਨਾਲ ਪ੍ਰਚਾਰ ਕੀਤਾ।
1: ਹੋਰ ਵੀ ਹੁੰਦੇ ਨੇ ਉੱਥੇ ਮੁਸਲਿਮ ਲੀਗ ਦੇ ਚੌਹਾਨ ਸਾਹਿਬ, ਪਤਾ ਨਹੀਂ ਇੱਕ ਦਫਾ ਕਿਸੇ ਵਕਤ,
0: ਨਹੀਂ ਉਹ ਦੂਸਰੇ ਚੌਹਾਨ ਸਾਹਿਬ ਨੇ, ਇਹ ਸ਼ਾਹਿਦ ਚੌਹਾਨ ਸਾਹਿਬ ਨੇ ਜਨਾਬ, ਇਹ ਮੁਨਸਲਿਕ ਨੇ ਮੀਡੀਆ ਤੋਂ ਤੇ ਰਿਪੋਰਟਿੰਗ ਤੋਂ ਤੇ ਨੁਮਾਇੰਦੇ ਨੇ ਜਨਾਬ, ਕਈ ਚੈਨਲ ਦੀ ਨੁਮਾਇੰਦਗੀ ਕਰਦੇ ਨੇ ਤੇ ਸਾਊਥ ਅਫਰੀਕਾ 'ਚ ਮੁਕੀਮ ਨੇ, ਤੇ ਮੈਂ ਇਹਨਾਂ ਤੋਂ ਗੁਜ਼ਾਰਿਸ਼ ਕਰਾਂਗੀ, ਸ਼ਾਹਿਦ ਭਾਈ ਇਹ ਦੱਸੋ ਕਿ 10-12 ਸਾਲ ਦੀ ਉਮਰ ਦੇ ਵਿਚਕਾਰ ਰਹਿੰਦੇ ਹੁੰਦੇ ਕਿ ਤੁਸੀਂ ਜਦੋਂ ਪੈਦਾ ਹੋਏ, ਜਦੋਂ ਤੁਹਾਡੀ ਯਾਦਾਸ਼ਤ ਤੁਹਾਡਾ ਕੰਮ ਯਾਦ ਰਹਿਣਾ ਸ਼ੁਰੂ ਹੋਇਆ, ਤੇ ਉਸ ਤੋਂ ਦੱਸੋ ਤੁਹਾਡਾ ਨਾਂ ਕਿਹਨੇ ਰੱਖਿਆ, ਤੁਹਾਡੇ ਘਰ ਦਾ ਮਾਹੌਲ ਕੈਸਾ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਕਿੰਨੇ ਭੈਣ ਭਰਾ ਸਨ, ਤੁਹਾਡਾ ਉਹਨਾਂ ਦੇ ਨਾਲ ਕਿਹੜਾ ਨੰਬਰ ਸੀ ਤੇ ਕੈਸਾ ਰਵੱਈਆ ਸੀ, ਇਹਦੇ ਇਲਾਵਾ ਸਕੂਲ ਟਾਈਮ ਜਾਣ ਦਾ ਜਿਹੜਾ ਜ਼ਮਾਨਾ ਸ਼ੁਰੂ ਹੋਇਆ ਉਹ ਕਿਸ ਤਰ੍ਹਾਂ ਦਾ ਸੀ, ਖੇਡਾਂ ਕਿਹੜੀਆਂ ਚੱਲ ਰਹੀਆਂ ਸਨ, ਕਿੰਨੇ ਪੈਸੇ ਲੈ ਕੇ ਸਕੂਲ ਜਾਂਦੇ ਸੋ, ਖਾਬੇ ਛਾਬੇ ਕਿਹੜੇ ਚੱਲਦੇ ਸਨ। ਚਲੋ ਜਨਾਬ, ਆਪਣੀਆਂ ਯਾਦਾਂ ਤੇ ਸਫ਼ਰ ਤੇ ਚੱਲੀਏ, ਯਾਦ ਕਰਦੇ ਹਾਂ ਸ਼ਾਹਿਦ ਚੌਹਾਨ, ਨੰਨਾ ਮੁੰਨਾ ਜਿਹਾ ਬੱਚਾ ਅੰਮੀ ਜੀ ਦੀ ਗੋਦੀ 'ਚ, ਉਸ ਤੋਂ ਬਾਅਦ ਦੇ ਸਫ਼ਰ ਸ਼ੁਰੂ ਕਰੋ। ਬਿਸਮਿਲ੍ਲਾ
3: ਜੀ, ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਸਭ ਤੋਂ ਪਹਿਲੇ ਤੇ ਮੁਮਤਾਜ਼ ਮਲਿਕ ਸਾਹਿਬਾ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ, ਮਦੋ ਕੀਤਾ ਇਸ। ਔਰ ਮੈਂ ਦੂਸਰੀ ਗੱਲ, ਮੈਂ ਬਹੁਤ ਮਾਜ਼ਰਤ ਖਾਂ ਕਿ ਮੈਂ ਲੇਟ ਹੋ ਗਿਆ। ਅਸਲ 'ਚ ਕੱਲ੍ਹ ਜਦੋਂ ਤੁਸੀਂ ਦੱਸਿਆ ਤੇ ਉਹ ਮੇਰੇ ਜ਼ਿਹਨ 'ਚ ਨਹੀਂ ਸੀ, ਅੱਜ ਉਹ ਇੱਕ ਅਪੁਆਇੰਟਮੈਂਟ ਸੀ, ਲੇਕਿਨ ਮੈਨੂੰ ਉਮੀਦ ਸੀ ਕਿ ਮੈਂ ਉਧਰੋਂ ਫਾਰਗ ਹੋ ਜਾਵਾਂਗਾ ਜਲਦੀ, ਲੇਕਿਨ ਉੱਥੇ ਮੈਨੂੰ ਕਾਫੀ ਦੇਰ ਹੋ ਗਈ, ਜਿਹਦੀ ਵਜ੍ਹਾ ਨਾਲ ਮੈਂ ਲੇਟ ਜੁਆਇਨ ਕੀਤਾ। ਤੇ ਮਾਸ਼ਾਅੱਲਾ ਬੜੇ ਪਿਆਰੇ ਇੱਥੇ ਸਾਡੇ ਭਾਈ ਮਾਸ਼ਾਅੱਲਾ ਰਾਜਾ
0: ਗਫੂਰ
3: ਸਾਹਿਬ, ਅਲੀ ਅਸਗਰ ਸਾਹਿਬ ਤੇ ਜਨਾਬ ਸਾਹਿਬ, ਮੈਂ ਸ਼ਾਇਦ ਸਟੇਟ ਇੱਥੇ ਨੇ, ਤੇ ਬਹਰਹਾਲ ਚਲੋ ਇੱਕ ਬੜਾ ਅੱਛਾ ਇੱਕ ਮੌਕਾ ਹੈ, ਬਹਾਨਾ ਵੀ ਹੈ ਸਾਰਿਆਂ ਨਾਲ ਮੁਲਾਕਾਤ ਦਾ। ਔਰ ਮੈਂ ਤੇ ਕਦੀ ਸੋਚਿਆ ਵੀ ਨਹੀਂ ਸੀ ਕਿ ਕਦੀ ਮੈਨੂੰ ਜਿਹੜੀਆਂ ਨਾ ਇਹ ਆਪਣੇ ਬਚਪਨ ਤੇ ਇੰਨੀ ਡੀਪਲੀ ਜਾ ਕੇ ਗੱਲਾਂ ਕਰਨੀਆਂ ਪੈਣਗੀਆਂ। ਮੈਂ ਰਾਜਾ ਸਾਹਿਬ ਦੀਆਂ ਗੱਲਾਂ ਸੁਣ ਰਿਹਾ ਸਾਂ, ਬੜਾ ਇੰਜੋਏ ਕਰ ਰਿਹਾ ਸਾਂ, ਤੇ ਉਸ ਤੋਂ ਪਹਿਲੇ ਅਲੀ ਅਸਗਰ ਸਾਹਿਬ ਨੇ ਗੁਫ਼ਤਗੂ ਕੀਤੀ ਹੈ। ਤੇ ਖੈਰ ਤੁਹਾਨੂੰ ਪਤਾ ਵਾਕਿਆਤ ਤੇ ਬਹੁਤ ਹੁੰਦੇ ਨੇ, ਗੱਲਾਂ ਤੇ ਇੰਨੀਆਂ ਨੇ ਕਿ ਅਸੀਂ 2 ਘੰਟੇ ਵੀ ਬੈਠੇ ਕਰਦੇ ਰਹੀਏ ਤੇ ਖਤਮ ਨਹੀਂ ਹੁੰਦੀਆਂ।
0: ਬਿਲਕੁਲ,
3: ਤੇ ਬਸ ਮੋਟੀਆਂ ਮੋਟੀਆਂ ਗੱਲਾਂ ਕਰਨੇ ਆ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਸਕੂਲ ਦਾ ਦੌਰ ਤੇ ਸਾਰਾ, ਸਭ ਤੋਂ ਵੱਡੀ ਜੀ, ਮੈਂ ਮੇਰੀ ਜਿਹੜੀ ਪੈਦਾਇਸ਼ ਹੈ ਉਹ ਲਾਹੌਰ ਧਰਮਪੁਰਾ, ਲਾਹੌਰ ਦਾ ਇਲਾਕਾ
0: ਹੈ।
3: ਹਾਂ, ਮੇਰਾ ਨਨਿਆਲ ਵੀ ਉੱਥੇ ਆ ਤੇ ਉੱਥੇ ਹੀ ਮੈਂ ਪੈਦਾ ਹੋਇਆ, ਤੇ ਉਸ ਤੋਂ ਬਾਅਦ ਫਿਰ ਲਾਹੌਰ ਦਾ ਇਲਾਕਾ ਹੈਗਾ ਆਪਣਾ ਨੈਸ਼ਨਲ ਟਾਊਨ, ਉੱਥੇ ਮੈਂ ਮੇਰਾ ਬਚਪਨ ਗਰੋ ਹੋਇਆ ਸਾਰਾ, ਤੇ ਉਹ ਮੇਰਾ ਪਹਿਲਾ ਸਕੂਲ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਸੀ ਉੱਥੇ ਗੌਰਮੈਂਟ MI ਹੈਪੀ ਸਕੂਲ ਜਿੱਥੇ ਮੈਂ ਤਾਲੀਮ ਉੱਥੇ ਸ਼ੁਰੂ ਕੀਤੀ। ਤੇ ਉਹ ਮੈਂ ਤੇ ਸਮਝਦਾ ਕਿ ਉਹ ਜਿਹੜਾ ਦੌਰ ਹੈ ਬੜਾ ਸੁਨਹਿਰੀ ਯਾਦਾਂ ਨੇ ਤੇ ਸੁਨਹਿਰੀ ਦੌਰ ਹੈ। ਦਸੰਬਰ ਨੂੰ ਮੇਰੀ ਪੈਦਾਇਸ਼ ਹੈ, ਫਿਰ 70-80s ਤੱਕ ਦੀਆਂ ਜਿਹੜੀਆਂ ਨਾ ਸਾਰੀਆਂ ਚੀਜ਼ਾਂ ਦੇ ਵਿੱਚ ਹੈਗੀਆਂ ਨੇ। ਤੇ
0: ਸਹੀ
3: ਸਕੂਲ ਚਾਹੀਦਾ ਸੀ। ਸਾਨੂੰ ਪਤਾ ਹੈ ਕਿ ਉਦੋਂ 4 ਆਨੇ ਜਾਂ 8 ਆਨੇ ਇਹ
0: ਅੱਛਾ
3: ਮਿਲਦੇ ਸਨ। ਹਾਂ,
0: ਅੱਛਾ
3: 4 ਆਨੇ 8 ਆਨੇ, 4 ਆਨੇ ਯਾਨੀ 25 ਪੈਸੇ
0: ਠੀਕ
3: ਜਿਹਨੂੰ
0: ਠੀਕ
3: ਕਹੀਦਾ, ਤੇ 8 ਆਨੇ
0: ਹਾਂ
3: 50 ਪੈਸੇ ਇਹ ਮਿਲਦੇ ਸਨ। ਤੇ
0: ਸਹੀ
3: ਇਹਨਾਂ ਦੇ ਨਾਲ ਸਕੂਲ ਚਾਹੀਦਾ ਸੀ, ਲੇਕਿਨ ਕੁਛ ਵੀ ਹੈ ਨਾ, ਇਹ ਨਹੀਂ ਸੀ, ਇਹ ਨਹੀਂ ਭੁੱਲੀਦਾ ਸੀ। ਸਭ ਤੋਂ ਪਹਿਲੇ ਪੈਸੇ ਲੈ ਕੇ ਜਿਹੜੇ ਨਾ, ਉਹ ਹਰ ਚੀਜ਼ ਤੁਸੀਂ ਹੋਰ ਭਾਵੇਂ ਕੋਈ ਚੀਜ਼ ਭੁੱਲ ਜਾਈਏ, ਲੇਕਿਨ ਸਕੂਲ ਜਾਣ ਲੱਗਿਆ ਇਹ ਨਹੀਂ ਸੀ ਭੁੱਲਣਾ ਕਿ ਪੈਸੇ ਲੈ ਕੇ ਜਾਂਦੇ ਨੇ ਉਹ। ਤੇ ਅਗਰ
0: ਬਿਲਕੁਲ
3: ਹਾਂਜੀ, ਅਗਰ ਵਾਲਿਦ ਸਾਹਿਬ ਨੂੰ ਅਸੀਂ ਅੱਬੂ ਜੀ ਕਹਿਣਾ ਤੇ ਅੰਮੀ ਜੀ, ਤੇ ਅਗਰ ਅੱਬੂ ਜੀ ਨੇ ਸੁੱਤਾ ਵੀ ਹੋਣਾ ਤੇ ਉਹਨਾਂ ਨੂੰ ਹਲਕਾ ਜਿਹਾ ਉਠਾ ਕੇ ਕਹਿਣਾ ਕਿ ਪੈਸੇ ਦੇ ਦਿਓ। ਤੇ ਅੱਛਾ, ਖੈਰ ਇੰਨੀ ਵੀ ਸਾਡੀ ਜ਼ਰੂਰਤ ਨਹੀਂ ਸੀ ਹੁੰਦੀ। ਬੜਾ ਉਦੋਂ ਤੁਹਾਨੂੰ ਪਤਾ ਛੋਟੇ ਵੱਡੇ ਦਾ ਬੜਾ ਲਿਹਾਜ਼, ਬੜਾ ਅਦਬ ਹੁੰਦਾ ਸੀ। ਤੇ
0: ਬਿਲਕੁਲ
3: ਅੱਜ ਕੱਲ ਤੇ ਦੌਰ ਹੀ ਬਿਲਕੁਲ ਮੁਖਤਲਿਫ ਹੋ ਗਿਆ, ਤੇ ਅਸੀਂ ਤੇ ਬੜਾ ਡਰਦੇ ਸਾਂ ਆਪਣੇ ਤਾਇਆਂ ਤੋਂ, ਚਾਚਿਆਂ ਤੋਂ ਤੇ ਮਾਮਿਆਂ ਤੋਂ, ਯਾਨੀ ਉਸ ਤੋਂ ਇਲਾਵਾ ਜਿਹੜੇ ਸਾਡੇ ਅਰਾਊਂਡ ਹੁੰਦੇ ਸਨ, ਜਿਹੜੇ ਸਾਡੇ ਰਿਸ਼ਤੇਦਾਰ ਹੋਰ ਵੀ ਵੱਡੇ ਸਨ ਜਿਹੜੇ ਸਾਡੇ ਤੋਂ, ਈਵਨ ਕਿ ਜਿਹੜੇ ਸਾਡੇ ਹਮਸਾਏ ਮੱਲੇਦਾਰ ਜਿਹੜੇ ਹੁੰਦੇ ਸਨ, ਮੱਲੇਦਾਰ ਵੀ ਅਸੀਂ ਜਿਹੜੇ ਵੱਡੇ ਹੁੰਦੇ ਸਨ, ਵੱਡਿਆਂ ਕੋਲੋਂ ਡਰੀਦਾ ਸੀ। ਤੇ ਉਹ ਦੌਰ ਐਸਾ ਸੀ ਕਿ ਕੋਈ ਵੀ ਕੋਈ ਮੱਲੇਦਾਰ ਵੀ ਹੁੰਦਾ ਸੀ, ਕੋਈ ਚਾਚਾ ਮਾਮਾ, ਉਹ ਯਕੀਨ ਕਰੋ ਡਾਂਟ ਦਿੰਦਾ ਸੀ। ਤੇ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਜਿਸ ਤਰ੍ਹਾਂ ਤੁਹਾਡੇ ਆਪਣੇ ਸਗੇ ਨੇ ਕਿਸੇ ਨੇ ਡਾਂਟਿਆ, ਤੇ ਫਿਰ ਉਹਦੀ ਬੜੀ, ਫਿਰ ਘਰ ਵਾਲਿਆਂ ਨੇ ਵੀ, ਬਲਕਿ ਅਗਰ ਘਰ ਵਾਲਿਆਂ ਨੂੰ, ਬਲਕਿ ਘਰ ਵਾਲਿਆਂ ਤੋਂ ਛੁਪਾਉਣਾ ਅਗਰ ਕਿਸੇ ਨੇ ਡਾਂਟਿਆ। ਤੇ ਹੁਣ ਅੱਜ ਕੱਲ੍ਹ ਤਾਂ ਬੱਚੇ ਆ ਕੇ ਦੱਸਦੇ ਨੇ ਕਿ ਮੈਨੂੰ ਫਲਾਨਾ ਚਾਚੇ ਨੇ ਤਾਇਆ, ਤੇ ਫਿਰ ਉਹ ਮਾਮਾ ਗੁੱਸਾ ਕਰਦੀਆਂ ਨੇ, ਤੇ ਇਹ ਕੌਣ ਹੁੰਦਾ ਸਾਡੇ ਬੱਚੇ ਨੂੰ ਕਹਿਣ ਵਾਲਾ? ਇਹ ਤੇ ਅੱਜ ਕੱਲ੍ਹ ਰਿਐਲਿਟੀ ਹੈ ਸਾਹਮਣੇ, ਅਸੀਂ ਵੀ ਹੁਣ ਦੇਖ ਰਹੇ ਹਾਂ। ਲੇਕਿਨ ਉਹ ਦੌਰ ਸੀ, ਉਹ ਦੌਰ ਸੀ ਕਿ ਇਸ ਤਰ੍ਹਾਂ ਬੱਚਿਆਂ ਨੂੰ ਸ਼ਹਿ ਨਹੀਂ ਸੀ ਦਿੱਤੀ ਜਾਂਦੀ। ਅਸੀਂ ਅਸੀਂ ਡਰਦੇ ਸਾਂ ਕਿ ਅਗਰ ਘਰ ਵਾਲਦਾ ਨੂੰ ਦੱਸਿਆ ਜਾਂ ਅੱਬੂ ਜੀ ਨੂੰ ਦੱਸਿਆ ਤੇ ਸਾਨੂੰ ਤੇ ਹੋਰ ਗੁੱਸਾ ਹੋਰ ਪੈਣੀਆਂ ਨੇ, ਤੇ ਅਸੀਂ ਤੇ ਸਾਨੂੰ ਇੰਨਾ ਡਰ ਫੌਲ ਹੁੰਦਾ ਸੀ ਵੱਡਿਆਂ ਦਾ।
0: ਬਿਲਕੁਲ
3: ਅਸੀਂ
0: ਬਿਲਕੁਲ
3: ਉਸ ਮਾਹੌਲ ਦੇ ਵਿੱਚ ਜਿਹੜੇ ਨਾ ਅਸੀਂ ਹੋਏ ਆ ਵੱਡੇ, ਕਿ ਫਿਰ ਜਦੋਂ ਬੱਚਿਆਂ ਦੇ ਨਾਲ ਥੋੜਾ ਜਿਹਾ ਬਾਹਰ ਨਿਕਲਣਾ ਤੇ ਸਾਨੂੰ ਇਹ ਡਰ ਹੋਣਾ ਕਿ ਸਾਨੂੰ ਅੱਗੋਂ ਕੋਈ ਆਪਣਾ ਕੋਈ ਮੱਲੇਦਾਰ ਕੋਈ ਦੇਖ ਨਾ ਲਵੇ, ਘਰ ਵਾਲਿਆਂ ਨੂੰ ਦੱਸ ਦਵੇ, ਤੇ ਇਸ ਤਰ੍ਹਾਂ ਦੇ ਬੜੇ ਮਾਮਲਾਤ ਤੇ ਬੜੀਆਂ ਚੀਜ਼ਾਂ ਹੁੰਦੀਆਂ ਸਨ। ਹਾਂਜੀ,
0: ਬਿਲਕੁਲ
3: ਤੇ
0: ਬਿਲਕੁਲ
3: ਹਾਂਜੀ, ਤੇ ਖੈਰ ਉਦੋਂ ਮੇਰੇ ਨਾਲ ਉਸ ਦੌਰ ਦੇ ਵਿੱਚ ਤੇ ਜਿਹੜਾ ਟੀਵੀ ਵੀ ਉਹ ਹਰ ਘਰ ਦੇ ਵਿੱਚ ਨਹੀਂ ਸੀ ਹੁੰਦਾ। ਮੇਰਾ ਖੈਰ ਅਗਰ ਕੋਈ ਕਿਸੇ ਮਹੱਲੇ ਦੇ ਵਿੱਚ ਇੱਕ ਅੱਧੇ ਘਰ ਹੀ ਹੁੰਦਾ ਸੀ ਤੇ ਜਿੱਥੇ ਰਾਤ ਨੂੰ ਡਰਾਮਾ ਦੇਖਣ ਵਾਸਤੇ ਸਾਰੇ ਲੋਕ ਇਕੱਠੇ ਹੁੰਦੇ ਸਨ, ਪਿਆਰ ਮੁਹੱਬਤ, ਪਿਆਰ ਮੁਹੱਬਤ ਇੰਨਾ ਹੁੰਦਾ ਸੀ ਕਿ ਅੱਜ ਕੱਲ ਤੇ ਲੋਕ ਦਰਵਾਜ਼ਾ ਨਹੀਂ ਖੋਲਦੇ ਨਾ ਕਿਸੇ ਵਾਸਤੇ, ਤੇ ਉਸ ਟਾਈਮ ਯਕੀਨ ਕਰੋ ਕਿ ਲੋਕ ਖੁਦ ਹੱਸ ਕੇ ਆਪ ਕਹਿੰਦੇ ਸਨ ਕਿ ਆਜੋ ਸਾਡੇ ਘਰ ਦੇਖ ਲਓ। ਤੇ ਯਕੀਨ ਕਰੋ
0: ਦਰਵਾਜ਼ੇ ਬੰਦ ਹੀ ਨਹੀਂ ਹੁੰਦੇ ਸਨ, ਦਰਵਾਜ਼ੇ ਹਰ ਵੇਲੇ ਖੁੱਲੇ ਰਹਿ, ਪਰਦਾ ਲਗਾ ਹੁੰਦਾ ਸੀ ਦਰਵਾਜ਼ੇ ਅੱਗੇ, ਦਰਵਾਜ਼ੇ ਪੈਂਦੇ ਨਹੀਂ ਕਿਸੇ ਦੀ ਜੋੜੀ ਕਿ ਦਰਵਾਜ਼ੇ
3: ਦਰਵਾਜ਼ੇ
0: ਬੰਦ ਹੋਣ,
3: ਦਰਵਾਜ਼ੇ ਖੁੱਲੇ ਹੁੰਦੇ ਸਨ, ਜਿਹੜੇ ਮਰਜ਼ੀ ਘਰ ਵੜ ਜਾਣਾ ਇੰਨਾ ਕਿ ਉਦੋਂ ਉਸ ਦੌਰ ਚ ਹੁੰਦਾ ਸੀ ਕਿ ਜਿਹੜੇ ਮਰਜ਼ੀ ਘਰ ਵੜ ਜਾਓ
0: ਚੋਰੀ
3: ਤੇ ਹਰ ਇੱਕ ਨੇ ਪਿਆਰ ਮੁਹੱਬਤ ਨਾਲ ਬੁਲਾਣਾ, ਬੇਟਾ ਆ ਜਾ, ਠੀਕ ਹੈ, ਖਿਲਾਣਾ ਪਿਲਾਣਾ, ਇਹ ਸਾਰੀਆਂ ਚੀਜ਼ਾਂ, ਬੜਾ ਪਿਆਰ
0: ਬਿਲਕੁਲ
3: ਮੁਹੱਬਤ, ਫਿਰ ਫੈਮਲੀਆਂ ਦਾ ਵੀ ਆਪਸ ਇੰਨਾ ਪਿਆਰ ਮੁਹੱਬਤ, ਜੁਆਇੰਟ ਸਿਸਟਮ ਜਿਹੜਾ ਸਾਡਾ ਪਾਕਿਸਤਾਨ ਦਾ ਜੁਆਇੰਟ ਸਿਸਟਮ, ਉਹ ਇੰਨਾ ਕੁ ਉਸ ਟਾਈਮ ਜ਼ਿਆਦਾ ਮਕਬੂਲ ਹੁੰਦਾ ਸੀ ਕਿ ਇਕੱਠੇ ਰਹਿੰਦੇ ਸਨ, ਪਿਆਰ ਮੁਹੱਬਤ ਆਪਸ ਵਿੱਚ, ਕੋਈ ਗੱਲਾਂ ਨਹੀਂ। ਤੇ ਹੁਣ ਤੇ ਮਾਹੌਲ ਹੀ ਸਾਰਾ ਅਜੀਬ ਹੋ ਗਿਆ ਕਿ ਡਰਾਮੇ ਦਾ ਜਿਹੜਾ ਟਾਈਮ ਦੇ ਉੱਤੇ ਸਾਰੇ ਮਹੱਲੇ ਨੇ ਇਕੱਠੇ ਹੋ ਜਾਣਾ, ਜਿੱਥੇ ਟੀਵੀ ਲੱਗਿਆ ਉੱਥੇ ਹੀ ਸਾਰਿਆਂ ਨੇ ਬੈਠਣਾ, ਪੂਰਾ ਡਰਾਮਾ ਦੇਖਣਾ ਔਰ ਸਾਰਿਆਂ ਨੇ ਇੰਜੋਏ ਕਰਨਾ। ਤੇ ਹੁਣ ਤੇ ਜਿਸ ਤਰ੍ਹਾਂ ਮੇਰਾ ਖਿਆਲ ਫੈਸਿਲਿਟੀਆਂ ਇਨਸਾਨ ਨੂੰ ਆ ਗਈਆਂ ਨੇ, ਉਸੇ ਤਰ੍ਹਾਂ ਜਿਹੜੇ ਨੇ ਉਹ ਲੋਕਾਂ ਦੇ ਆਪਸ ਵਿੱਚ ਪਿਆਰ ਮੁਹੱਬਤ ਵੀ ਖਤਮ ਹੋ ਗਏ ਨੇ ਬੇਸਿਕਲੀ ਜਿਹੜੀਆਂ।
0: ਕਿ ਅੱਜ ਅਨਸੇਫ ਵੀ ਬਹੁਤ ਜ਼ਿਆਦਾ ਹੋ ਗਿਆ, ਜਿੰਨੀਆਂ ਜਿੰਨੀਆਂ ਇਮਾਰਤਾਂ ਵੱਡੀਆਂ ਹੋ ਗਈਆਂ ਨੇ, ਪਹਿਲੇ ਸਿੰਗਲ ਸਟੋਰੀ ਜਾਂ ਡਬਲ ਸਟੋਰੀ, ਕਿੱਥੇ ਸਿੰਗਲ ਸਟੋਰੀ ਘਰ ਸਨ, ਡਬਲ ਕਿੱਥੇ ਕਿੱਥੇ ਕੋਈ ਉੱਤੇ ਕਮਰਾ ਬਣਿਆ ਹੁੰਦਾ ਸੀ ਕੋਠੇ ਤੇ, ਕਿਉਂਕਿ ਚਲੋ ਕਿਸੇ ਨੇ ਛੱਤ ਤੇ ਕਮਰਾ ਵੀ ਬਣਾਇਆ ਸੀ ਇੱਕ, ਲੇਕਿਨ ਇਹ ਕਿ ਹੁਣ ਕਿਰਾਏਦਾਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਅਨਸੇਫ ਹੋ ਗਈ ਜਗ੍ਹਾ, ਕਿਉਂਕਿ ਸਾਨੂੰ ਅਕਸਰ ਪਤਾ ਨਹੀਂ ਕਿਹੜਾ ਬੰਦਾ ਕਿੱਥੋਂ ਆਇਆ। ਪਹਿਲੇ ਤੇ ਹਰ ਬੰਦਾ ਜਾਣਦਾ ਸੀ, ਦਾਦੇ ਪੜਦਾਦੇ ਤੱਕ ਨੂੰ ਜਾਣਦਾ ਸੀ, ਨਾਲ ਵਾਲੇ ਘਰ ਚ ਕੌਣ ਰਹਿੰਦਾ, ਅਗਲੇ ਘਰ ਲੋਕ 25-25 ਸਾਲ ਦੇ ਵਾਕਫ ਹੁੰਦੇ ਸਨ, ਇਤਬਾਰ ਦਾ ਜ਼ਮਾਨਾ ਸੀ। ਅੱਜ ਤੇ ਨਾਲ ਵਾਲੇ ਘਰ ਦਾ ਪਤਾ ਹੀ ਨਹੀਂ, ਗਲੀਆਂ ਮਹੱਲੇ ਚ ਤੁਹਾਨੂੰ ਨਹੀਂ ਪਤਾ ਕਿ ਕਿਰਾਏਦਾਰ ਕਿੱਥੋਂ ਆਇਆ, ਅਸੀਂ ਬਿਲੀਵ ਨਹੀਂ ਕਰ ਸਕਦੇ, ਅਸੀਂ ਟਰੱਸਟ ਨਹੀਂ ਕਰ ਸਕਦੇ ਇੱਕ ਦੂਸਰੇ ਦੇ ਉੱਤੇ, ਅਸੀਂ ਕਿਸੇ ਦੇ ਹੱਥ ਦੀ ਪੀਤੀ ਚੀਜ਼ ਨਹੀਂ ਖਾ ਸਕਦੇ। ਪਹਿਲੇ ਤੁਹਾਨੂੰ ਯਾਦ ਹੈ, ਤੁਹਾਡੀ ਵਾਰੀ ਵੀ ਹੁੰਦਾ ਸੀ, ਕੁੜੀਓ ਮੁੰਡਿਓ ਆ ਜਾਓ, ਵੰਡੀ ਦੇ ਛੋਲੇ ਲੈ ਜਾਓ,
3: ਉਹ ਤੇ ਬਹੁਤ ਜ਼ਿਆਦਾ ਨਾ, ਉਹ ਤੇ ਯਕੀਨ ਕਰੋ ਕਿ ਲੋਕ ਬਹਾਨੇ ਦੇ ਨਾਲ, ਇੱਕ ਬਹਾਨਾ ਭਾਨਾ ਲੋਕਾਂ ਨੂੰ ਚਾਹੀਦਾ ਹੁੰਦਾ ਸੀ ਕਿ ਅਸੀਂ ਚੀਜ਼ ਵੰਡੀਏ। ਅਸੀਂ ਵੀ ਯਾਨੀ ਬੱਚੇ ਖਾਸ ਤੌਰ ਤੇ ਬੱਚਿਆਂ ਦਾ ਇਹ ਜਿਹੜਾ ਇਹ ਬੜਾ ਇਹਦੇ ਵਿੱਚ ਸਾਨੂੰ ਇੱਕ ਬੜੀ ਖੁਸ਼ੀ ਮਿਲਦੀ ਸੀ ਕਿ ਫਲਾਣੇ ਘਰ ਚ ਚੀਜ਼ ਵੰਡੀ ਜਾ ਰਹੀ ਹੈ, ਫਿਰ ਸਾਡੇ ਘਰ ਚੀਜ਼ ਵੰਡੀ ਜਾ ਰਹੀ ਹੈ ਤੇ ਅਸੀਂ ਦਰਵਾਜ਼ੇ ਚ ਖੜੇ ਹੋ ਕੇ ਜਨਾਬ ਆਵਾਜ਼ਾਂ ਦੇਣੀਆਂ, ਬੱਚਿਆਂ ਨੂੰ ਇਕੱਠਾ ਕਰਨਾ, ਫਿਰ ਕਿਸੇ ਵੱਲ ਹੋ ਰਹੀ ਹੈ। ਯਾਨੀ ਕਿ ਹਰ ਹਰ ਮਹੱਲੇ ਦੇ ਵਿੱਚ ਮੇਰੇ ਨਾਲ ਹਰ ਦੂਸਰੇ ਤੀਸਰੇ ਦਿਨ ਜਿਹੜਾ ਨਾ ਕਿਸੇ ਨਾ ਕਿਸੇ ਦੇ ਘਰ ਦੇ ਵਿੱਚ ਕੋਈ ਨਾ ਕੋਈ ਚੀਜ਼ ਜ਼ਰੂਰ ਵੰਡੀ ਜਾਂਦੀ ਸੀ। ਖਾਸ ਤੌਰ ਤੇ ਫਿਰ ਮੁਹਰਮਾਂ ਦੇ ਦਿਨ ਆਨੇ, ਮਿਲਾਦੁਨ ਨਬੀ ਦੇ ਦਿਨ ਆਨੇ, ਇਹਨਾਂ ਤੇ ਫਿਰ ਰੋਜ਼ਾਨਾ ਹੀ ਮਾਮੂਲ ਹੁੰਦਾ ਸੀ ਕਿਸੇ ਨਾ ਕਿਸੇ ਘਰ ਦੇ।
2: ਉਦੋਂ ਨਾ ਮਹਿੰਗੀਆਂ ਮਠਿਆਈਆਂ ਵਗੈਰਾ ਹੈ, ਰਸਗੁੱਲੇ ਤੇ ਗੁਲਾਬ ਜਾਮਨ ਸਨ, ਉਦੋਂ ਪਤਾਸ਼ੇ ਹੁੰਦੇ ਸਨ, ਮਖਾਣੇ ਹੁੰਦੇ ਸਨ,
3: ਨਮਕ ਪਾਏ, ਠੀਕ ਹੈ
2: ਜੀ, ਨਮਕ ਪਾਰੇ ਤੋਂ
3: ਬੜਾ ਅਗਰ ਬੜਾ ਹੀ ਖੁਸ਼ੀ ਦਾ, ਹਾਂਜੀ ਬੜਾ ਹੀ ਕੋਈ ਖੁਸ਼ੀ ਦਾ ਅਗਰ ਮੌਕਾ ਹੁੰਦਾ ਸੀ ਨਾ, ਬੜਾ ਹੀ ਬਹੁਤ ਜ਼ਿਆਦਾ, ਅਗਰ ਕੋਈ ਸ਼ਾਦੀ ਕਿਸੇ ਦੀ ਹੋਣੀ ਤੇ ਬਹੁਤ ਹੀ ਜ਼ਿਆਦਾ ਅਗਰ ਕੋਈ ਮਿਠਾਈ ਬਣਨੀ ਤੇ ਉਹ ਲੱਡੂ ਬਣਨੇ, ਕਿ ਸਭ ਤੋਂ ਜ਼ਿਆਦਾ ਗੱਲ ਹੀ
1: ਪੈਦਾ ਹੁੰਦਾ ਸੀ ਤੇ ਮਠਿਆਈ ਬਣਦੇ ਸੀ, ਉਹ ਲੱਡੂ ਬਣਾ ਕੇ ਭੇਜਦੇ ਸੀ,
3: ਹਾਂਜੀ ਮੋਤੀ ਚੂਰ ਜਨਾਬ। ਅੱਛਾ ਲੱਡੂ ਵੀ ਬਕਾਇਦਾ ਲੋਕ ਫਿਰ ਸ਼ਾਦੀਆਂ ਹੁੰਦੀਆਂ ਸੀ, ਲੋਕ ਆਪਣੇ ਘਰਾਂ ਦੇ ਵਿੱਚ ਹਲਵਾਈ ਘਰ ਆ ਕੇ ਬਹਿ ਕੇ ਉੱਥੇ ਘਰਾਂ ਦੇ ਵਿੱਚ ਬਣਾਉਣਾ, ਜਲੇਬੀ ਕੱਢਣੀ, ਜਲੇਬੀ ਵੀ ਘਰ ਕੱਢਣੀ, ਇਸ ਤਰ੍ਹਾਂ ਦਾ ਮਾਹੌਲ ਸੀ। ਦੁਕਾਨਾਂ ਤੋਂ ਜਾ ਕੇ ਨਹੀਂ ਸੀ ਲਿਆ ਜਾਂਦਾ, ਖੁਦ ਆਪਣੇ ਘਰ ਬੈਠ ਕੇ ਉੱਥੇ ਕਢਵਾਇਆ ਜਾਂਦਾ ਸੀ।
0: ਇਹਦੇ ਘਰ ਦੀ ਜਨਾਨੀਆਂ ਜਿਹੜੀਆਂ ਨੇ ਉਹ ਸ਼ਾਇਦ ਨਕੰਮੀਆਂ ਨੇ, ਸੁਚੱਚੀਆਂ ਨਹੀਂ ਨੇ, ਤੇ ਤਾਂ ਇਹਨਾਂ ਦੇ ਘਰ ਬਾਹਰ ਬਾਹਰੋਂ ਖਾਣਾ ਆ ਰਿਹਾ। ਲੋਕ ਨਾ ਅੱਛਾ ਨੀ ਸਮਝਦੇ ਸਨ, ਅੱਜ ਤੇ ਫੈਸ਼ਨ ਬਣ ਗਿਆ ਨਾ ਕਿ ਮੇਰਾ ਖਿਆਲ ਹੈ ਮੁਸ਼ਕਲ ਨਾਲ ਹੀ ਘਰ ਹਾਂਡੀ ਰੋਟੀ ਹੁੰਦੀ ਹੈ, ਬਾਕੀ ਤੇ ਜ਼ਿਆਦਾਤਰ ਆਰਡਰ ਹੋ ਜਾਂਦਾ ਸਾਰਾ ਕੁਛ। ਇਹ ਪਹਿਲੇ ਨਹੀਂ ਸੀ ਫਰਕ ਜਿਹੜਾ ਆਇਆ।
3: ਮੈਂ ਤੇ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਤੁਸੀਂ ਇਹ ਪ੍ਰੋਗਰਾਮ ਬੰਦਿਆਂ ਦਾ ਰੱਖਣ ਦੀ ਬਜਾਏ ਨਾ ਇਹ ਜ਼ਿਆਦਾ ਔਰਤਾਂ ਦਾ ਰੱਖਿਆ ਕਰੋ, ਤਾਂ ਕਿ ਉਹਨਾਂ ਨੂੰ ਜ਼ਿਆਦਾ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੈ। ਕਿਉਂਕਿ ਦੇਖੋ ਜਿਹੜੇ ਜਿਹੜੇ ਆ ਘਰਾਂ ਦੇ ਮਾਹੌਲ ਨੇ ਨਾ, ਜਿਹੜੀਆਂ ਚੀਜ਼ਾਂ ਇਹ ਪ੍ਰਵਾਨ ਚੜ੍ਹਦੀਆਂ ਨੇ ਔਰਤਾਂ ਤੋਂ,
0: ਘਰ ਹਲਵਾ ਪੂਰੀ ਲੈ ਰਹੇ ਨੇ ਜਾਂ ਕਚੋਰੀ ਲੈ ਰਹੇ ਨੇ ਜਾਂ ਸਿਰੀ ਪਾਏ ਲੈਣ ਗਏ ਨੇ। ਮੈਂ ਖੁਦ ਦੇਖਿਆ ਕਿ ਤੁਹਾਨੂੰ ਵੀ ਪਤਾ ਹੋਏਗਾ, ਲੋਹਰੀ ਚ ਵੀ ਨੇ, ਪਿੰਡੀ ਚ ਵੀ ਤੇ ਕਈ ਜਗ੍ਹਾ ਤੇ ਅਲੀ ਬਾਈ ਵੀ ਜਾਣਦੇ ਹੋਣਗੇ ਰਾਜਾ ਸਾਹਿਬ ਨੂੰ, ਜਿੱਥੇ ਚਾਰ ਚਾਰ ਘੰਟੇ ਲੈਣ ਚ ਲੱਗ ਕੇ ਤੇ ਹੁਣ ਤੇ ਬਾਕਾਇਦਾ ਰਮਜ਼ਾਨ ਦੀਆਂ ਰਾਤਾਂ ਵਿੱਚ ਰਾਤੀ ਹੋਈ ਸ਼ਾਤਰਾ ਵੀ ਪੜੇ ਨਾ ਪੜੇ ਉਹ ਜਾ ਕੇ ਲੈਣ ਤੇ ਲੱਗੇਗਾ ਕਰਤਾਰਪੁਰ ਦੀ ਅੱਗੇ ਨਵੇਂ ਮਹੱਲੇ ਦੀ, ਤੇ ਉੱਥੇ ਜਾ ਕੇ ਇੱਥੇ ਜੀ ਅਸੀਂ ਲੈ ਕੇ ਆਣੇ ਨੇ ਪਾਵੇ, ਤੇ ਉਹ ਫਿਰ ਇਫਤਾਰੀ ਨਾ ਸਹਿਰੀ ਵੇਲੇ ਵੇਲਾ ਆਉਂਦਾ, ਟਾਈਮ ਆਉਂਦਾ ਉਹਨਾਂ ਦਾ, ਤੇ ਉਹਨਾਂ ਨੇ ਕੋਈ ਇਬਾਦਤ ਨੀ, ਕੋਈ ਕੁੱਝ ਨਹੀਂ, ਤੇ ਮਰਦ ਖੁਸ਼ੀ ਨਾਲ ਕਿਉਂ ਜਾਂਦੇ ਨੇ? ਮਰਦਾਂ ਨਾ ਉਹ ਕਹਿਣ ਜੀ ਘਰ ਪਕਾਉਣਾ ਤੇ ਠੀਕ ਹੈ ਪੈਸੇ ਦੇ ਦੇਣਾ ਵਾ, ਜਾਓ ਆਪੇ ਜਾ ਕੇ ਲਿਆਓ।
1: ਰਾਤੀ ਸਾਰੀ ਮਰ ਜਾਂਦੇ ਨੇ,
0: ਮਰ ਸਭ ਜਾਂਦੇ ਨੇ, ਪਤਾ ਨੀ ਉਹਨਾਂ ਨੂੰ ਗੱਪ ਸ਼ਪ ਦੀ ਜਗ੍ਹਾ ਮਿਲ ਜਾਂਦੀ ਹੈ, ਇੱਕ ਟਾਕਿੰਗ ਪੁਆਇੰਟ ਮਿਲ ਜਾਂਦਾ ਕਿ ਉੱਥੇ ਜਾ ਕੇ ਤੇ ਮੈਂ ਇੰਜੋਏ ਕਰਾਂਗਾ, ਬੈਠ ਕੇ ਗੱਪ ਸ਼ਪ ਲਾਵਾਂਗਾ। ਲੇਕਿਨ ਇਹ ਮਰਦ ਨਾ ਜਾਣ, ਤੇ ਔਰਤਾਂ ਪਹਿਲੇ ਵੀ ਤੇ ਪਾਵੇ ਘਰ ਪੱਕਦੇ ਸਨ, ਹਲੀਮ ਤੇ ਨਾਲ ਖੱਦਿਆਂ ਖਦਾ ਸ਼ਦਾ ਸਭ ਕੁਛ ਘਰ ਪੱਕਦਾ ਸੀ, ਬੜਾ ਮਜ਼ੇਦਾਰ। ਲੇਕਿਨ ਤੁਸੀਂ ਇਹ ਦੱਸੋ ਕਿ ਤੁਹਾਡੀ ਅੰਮੀ ਜੀ ਸਵੇਰੇ ਨਾਸ਼ਤੇ ਵੇਲੇ ਕੀ ਬਣਾਉਂਦੇ ਸਨ ਜ਼ਿਆਦਾਤਰ ਸ਼ੌਕ ਨਾਲ?
3: ਦੇਖੋ ਸਾਡੇ ਘਰ ਦੇ ਵਿੱਚ ਨਾ ਤੇ ਬੜਾ ਵਾਲ ਸਾਹਿਬ ਜਿਹੜੇ ਨਾ ਉਹ ਮਾਸ਼ਾਅੱਲਾ ਉਹਨਾਂ ਦਾ ਬੜਾ ਇੱਕ ਅਸਰ ਰਸੂਖ ਹੁੰਦਾ ਸੀ ਘਰ ਦੇ ਵਿੱਚ, ਉਹਨਾਂ ਦੀ ਜ਼ਿਆਦਾ ਚੱਲਦੀ ਸੀ ਉਹ ਇਸ। ਅੱਛਾ ਸਾਡੇ ਘਰ ਇਹ ਗੱਲ ਸੀ, ਸਰਦੀ ਗਰਮੀ ਹੋਵੇ ਨਾ, ਉਹਨਾਂ ਨੇ ਵਾਲ ਸਾਹਿਬ ਇੰਨੇ ਸ਼ੌਕੀਨ ਸਨ, ਅੱਲਾਹ ਉਹਨਾਂ ਨੂੰ ਜੰਨਤ ਚ ਜਗ੍ਹਾ ਦੇ, ਉਹ ਲੱਸੀ ਸਾਡੇ ਘਰ ਬਣਦੀ ਹੁੰਦੀ ਸੀ। ਉਹ ਸੁਬਾਹ ਨੂੰ ਉੱਠ ਕੇ ਨਾ ਅਸੀਂ ਜਨਾਬ ਉਹਨਾਂ ਨੇ ਨਾ ਲੱਸੀ, ਉਹਨਾਂ ਨੇ ਕਿਹਾ ਜੀ ਲੱਸੀ ਪੀਓ, ਸਰਦੀ ਗਰਮੀ ਉਹ ਚਾਹੇ ਨੀ ਸੀ ਬਣਨ ਦਿੰਦੇ, ਉਹ ਕਹਿੰਦੇ ਸੀ ਨਹੀਂ ਜੀ ਦਹੀਂ ਲੱਸੀ ਨੀ ਪੀਣੀ ਤੇ ਦਹੀਂ ਖਾਓ। ਫਿਰ ਅਸੀਂ ਉਹ ਆਪਣਾ ਕਦੀ ਉਹ ਬੰਨ ਮਿਲਦੇ ਸਨ, ਉਸ ਟਾਈਮ ਡਬਲ ਰੋਟੀ ਤੇ ਬਹੁਤ ਘੱਟ ਇਸਤੇਮਾਲ ਹੁੰਦੀ ਸੀ, ਬੰਨ ਮਿਲਦੇ ਸਨ, ਬੰਨ ਉਹ ਲੱਸੀ ਦੇ ਵਿੱਚ ਡਬੋ ਕੇ ਖਾਣੇ, ਠੀਕ ਹੈ, ਉਹ ਕੁਲਚੇ ਮੰਗਵਾ ਲੈਣੇ ਤੀਲਾਂ ਨੇ, ਉਹ ਲੱਸੀ ਦੇ ਨਾਲ ਨਾਸ਼ਤਾ ਉਹਨਾਂ ਦਾ ਕਰਨਾ, ਦਹੀਂ ਦੇ ਨਾਲ ਉਹਨਾਂ ਦਾ ਕਰਨਾ, ਇਹ ਸਾਡਾ ਜ਼ਿਆਦਾਤਰ ਜਿਹੜਾ ਹੁੰਦਾ ਸੀ। ਫਿਰ ਸਰਦੀਆਂ ਜ਼ਿਆਦਾ ਹੁੰਦੀਆਂ ਸੀ, ਪਰਾਂਠੇ ਬਣਾਉਣੇ ਨਾਲ ਅੰਡੇ ਅਚਾਰ
0: ਹਲਵਾ ਪੂਰੀ ਤੇ ਨਾਨ ਚਨੇ ਦਾ ਜਾਂ ਸੀਰੀ ਪਾਈ ਦਾ ਕਲਚਰ ਨੀ ਸ਼ੁਰੂ ਹੋਇਆ ਸੀ? ਤੁਸੀਂ ਧਰਮਪੁਰੇ ਦੇ ਇਲਾਕੇ ਦੀ ਗੱਲ ਕਰ ਰਹੇ ਹੋ ਨਾ, ਜਿੱਥੇ ਤੁਹਾਡਾ 10-12 ਸਾਲ ਦਾ ਬਚਪਨ ਗੁਜ਼ਰਿਆ।
3: ਇਹ ਹੋਇਆ, ਲੇਕਿਨ ਬਾਅਦ ਚੋ ਇਹ ਚੀਜ਼ਾਂ ਜ਼ਿਆਦਾਤਰ ਜ਼ਿਆਦਾ 80 ਤੋਂ ਬਾਅਦ ਚੋ ਸ਼ੁਰੂ ਹੋਈਆਂ ਨੇ। ਬਾਹਰ ਦਾ ਜਿਹੜਾ ਜ਼ਿਆਦਾਤਰ ਨਾਸ਼ਤਾ ਚੱਲਦਾ ਤੇ ਉਦੋਂ ਵੀ ਸੀ, ਲੇਕਿਨ ਲੋਕਾਂ ਦੇ ਵਿੱਚ ਰਿਵਾਜ
2: ਬਹੁਤ ਕੰਮ ਸੀ
3: ਨਾਸ਼ਤਾ ਕਰਦਾ। ਖੁਆਇਸ਼ ਹੁੰਦੀ ਹੈ ਕਿ ਘਰ ਉਹਨੂੰ ਕੁਛ ਨਾ ਬਣਾਉਣਾ ਪਵੇ ਤੇ ਜਾਓ ਜੀ ਬਾਹਰੋਂ ਲੈ ਆਓ, ਉਹ ਜਨਾਬ ਬਾਹਰੋਂ ਆਉਂਦਾ ਹੈ। ਇਹ ਤੇ ਮੇਰਾ ਖਿਆਲ ਜਿਹੜਾ ਸਾਡਾ ਸਾਡਾ ਜਿਹੜਾ ਕਲਚਰ ਹੈ ਨਾ, ਮੈਂ ਇਹ ਸਮਝਣਾ ਕਿ ਜਿਹੜਾ ਬੜਾ ਖੂਬਸੂਰਤ ਜਿਹੜਾ ਸਾਡਾ ਕਲਚਰ ਸੀ ਉਹ ਸਾਡੀਆਂ ਔਰਤਾਂ ਨੇ ਖਰਾਬ ਕੀਤਾ।
0: ਕਿਉਂਕਿ
3: ਦੇਖੋ ਇਹ ਕਲਚਰ ਨਿਕਲਦਾ ਘਰ ਤੋਂ ਨਿਕਲਦਾ ਹੈ, ਗੱਪਾਂ ਮਾਰਨੀਆਂ ਉਹ ਹੀ ਸਾਰਾ। ਲੇਕਿਨ ਜਿਹੜਾ ਘਰੋਂ ਜਿਹੜਾ ਇੱਕ ਘਰ ਦਾ ਜਿਹੜਾ ਕਲਚਰ ਸੀ ਨਾ, ਖਾਣ ਬਣਾਉਣ ਵਾਲਾ, ਬੱਚਿਆਂ ਦਾ ਸਾਰਾ, ਬੱਚਿਆਂ ਨੂੰ ਇੰਨਾ ਕੁ ਮੇਰੇ ਹਿਸਾਬ ਨਾਲ ਨਾ, ਅੱਜ ਕੱਲ੍ਹ ਦੇ ਦੌਰ ਚ ਅਸੀਂ ਆਪਣੇ ਆਪ ਨੂੰ ਦੇਖੀਏ ਤੇ ਹੁਣ ਅੱਜ ਕੱਲ੍ਹ ਦੇ ਬੱਚੇ ਦੇਖੀਏ ਤੇ ਸਾਨੂੰ ਕਿਸੇ ਟਾਈਮ ਗੁੱਸਾ ਵੀ ਆਉਂਦਾ, ਜੈਲਸੀ ਵੀ ਹੁੰਦੀ ਹੈ, ਉਹ ਇਸੇ ਵਾਸਤੇ ਹੁੰਦੀ ਹੈ ਕਿ ਸਾਨੂੰ ਤੇ ਅਗਰ ਅਸੀਂ ਕੋਈ ਚੀਜ਼ ਮੰਗਦੇ ਸੀ ਸਾਨੂੰ ਤੇ ਥੱਪੜ ਪੈਂਦਾ ਸੀ ਅੱਗੋਂ, ਠੀਕ ਹੈ। ਇਹਨਾਂ ਨੂੰ ਤੇ ਪੁੱਛਿਆ ਜਾਂਦਾ ਕਿ ਦੱਸੋ ਤੁਹਾਡੇ ਕੀ ਖਾਓਗੇ ਬੇਟਾ, ਕੀ ਲੈ ਕੇ ਆਈਏ ਤੁਹਾਡੇ ਵਾਸਤੇ।
0: ਬਿਲਕੁਲ, ਅੱਜ ਦਾ ਬੱਚਾ ਅਸਮਾਨ ਤੇ ਬਿਠਾਤਾ ਸੀ। ਬਿਲਕੁਲ ਸਹੀ ਕਹਿ ਰਹੇ ਹੋ,
3: ਜੋ ਮਾਂ ਪਿਓ ਦਿੰਦਾ ਸੀ ਅਸੀਂ ਤੇ ਉਹੀ ਸ਼ਬਰ ਸਬਰ ਸ਼ੁਕਰ ਕਰਕੇ ਉਹੀ
0: ਸਾਡੇ ਕੋਲ ਚੋਇਸ ਨਹੀਂ ਸੀ ਹੁੰਦੀ ਨਾ, ਸ਼ਾਇਦ ਨਹੀਂ ਸਾਡੇ ਕੋਲ ਚੋਇਸ ਨਹੀਂ ਸੀ ਹੁੰਦੀ ਕਿ ਅਸੀਂ ਹਮ ਚੁਣ
3: ਲਈਏ ਸੀ ਇਹ ਜਾਂ ਇਹ। ਉਹ ਕਹਿੰਦੇ ਸਨ ਬਸ ਇਹ ਵੇ, ਮੈਂ ਨਹੀਂ ਖਾਣਾ ਇਹ ਨੀ ਖਾਣਾ, ਮੈਨੂੰ ਪੀਜ਼ਾ ਲਿਆ ਕੇ ਦੋ, ਮੈਨੂੰ ਬਰਗਰ ਲਿਆ ਕੇ ਦੋ, ਔਰ ਉਹ ਮਾਂ ਪਿਓ ਪੂਰੀ ਕਰਦਾ ਉਹਨਾਂ ਦੀ ਗੱਲ। ਤੇ ਫਿਰ ਅਗਰ ਅਸੀਂ
2: ਇਹ ਸਭ ਚੀਜ਼ਾਂ ਨਾਕਸ ਨੇ, ਕੋਈ ਵੀ ਇਹਦੇ ਵਿੱਚ ਚੀਜ਼ ਜਿਹੜੀ ਉਹ ਬੱਚੇ ਦੇ ਜਾਂ ਵੱਡੇ ਦੇ ਸਿਹਤ ਵਾਸਤੇ ਠੀਕ ਕੋਈ ਵੀ ਨਹੀਂ ਹੈ।
3: ਕਲਚਰ ਵੀ ਖਰਾਬ ਕੀਤਾ, ਸਿਹਤ ਵੀ ਖਰਾਬ ਕੀਤੀ।
0: ਬਿਲਕੁਲ, ਵੱਡੇ ਅਸੀਂ ਮੋਟੇ ਵੀ ਹੋ ਗਏ, ਭੱਦੇ ਵੀ ਹੋ ਗਏ, ਪਰਸਨੈਲਿਟੀਆਂ ਵੀ ਤਬਾਹ ਹੋ ਗਈਆਂ ਬੱਚਿਆਂ ਦੀਆਂ। ਬੱਚੇ ਜ਼ਿਮਨੀ ਤੌਰ ਤੇ ਇਹ ਜੰਕ ਫੂਡ ਖਾ ਖਾ ਕੇ ਲੇਜ਼ੀ ਹੋ ਗਏ, ਉਹ ਇੰਟੈਲੀਜੈਂਟ ਨਹੀਂ ਰਹੇ ਇਤਨੇ ਜਿਸ ਤਰ੍ਹਾਂ ਕਿ ਸਾਡੇ ਬੱਚੇ।
3: ਅਗਰ ਅੱਜ ਕੱਲ੍ਹ ਹੁਣ ਸਾਡੀਆਂ ਭੈਣਾਂ ਨੇ ਜਾਂ ਜਿਹਨਾਂ ਦੇ ਹੁਣ ਛੋਟੇ ਭਾਂਜੀਆਂ ਨੇ, ਭਤੀਜੀਆਂ ਜਿਹੜੀਆਂ ਸ਼ਾਦੀਆਂ ਹੋ ਗਈਆਂ, ਉਹਨਾਂ ਦੇ ਬੱਚੇ ਛੋਟੇ, ਉਹਨਾਂ ਨੂੰ ਅਗਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਹ ਬੱਚਿਆਂ ਦੀ ਕੁਛ ਹੁੰਦੇ, ਉਹ ਕਹਿੰਦੇ ਨਹੀਂ ਕੋਈ ਮਸਲਾ ਨੀ, ਸਾਰਿਆਂ ਦੇ ਬੱਚੇ ਅੱਜ ਕੱਲ੍ਹ ਸਾਰਿਆਂ ਦੇ ਬੱਚੇ ਇੰਜ ਕਰਦੇ ਨੇ। ਬੜਾ ਗੱਲ ਬਣਿਆ ਕਿ ਤੁਸੀਂ ਆਪਣੇ ਘਰ ਦਾ ਮਾਹੌਲ ਕਲਚਰ ਨਹੀਂ ਚੇਂਜ ਕਰਦਾ, ਤੁਸੀਂ ਲੋਕਾਂ ਵੱਲ ਦੇਖ ਕੇ ਇੱਕ ਦੂਸਰੇ ਵੱਲ ਦੇਖ ਕੇ ਚੱਲਦੇ ਹੋ ਸਾਰਾ।
0: ਇਹ
3: ਮੈਂ ਸਮਝ, ਹਾਂਜੀ।
0: ਅੱਛਾ, ਤੁਸੀਂ ਆਪਣੇ ਅਗਰ 10 ਸਾਲ ਦਾ ਟਾਈਮ ਯਾਦ ਕਰੋ ਤੇ ਤੁਹਾਨੂੰ ਇਹ ਵੀ ਯਾਦ ਆਉਂਦਾ ਹੋਏਗਾ ਕਿ ਅੰਮੀ ਜੀ ਘਰ ਸਿਲਾਈ ਕਰਦੇ ਸਨ ਜਾਂ ਦਰਜੀ ਕੋਲ ਕੱਪੜੇ ਸਵਾਏ ਜਾਂਦੇ ਸਨ, ਜਾਂ ਫਿਰ ਖਾਬੇ ਤੇ ਅਸੀਂ ਹੁਣੇ ਗੱਲ ਕਰ ਲਈ ਸੀ ਕਿ ਖਾਬੇ ਸਾਰੇ ਘਰ ਬਣਦੇ ਸਨ, ਸ਼ਰਬਤ ਬਣਦੇ ਸਨ ਘਰ ਚ, ਅਚਾਰ ਮੁਰੱਬੇ ਘਰ ਪੈਂਦੇ ਸਨ, ਕੱਪੜੇ ਘਰ ਧੁਲਦੇ ਸਨ, ਸਾਬਣ ਘਰ ਬਣਾਇਆ ਜਾਂਦਾ ਸੀ, ਮੈਨੂੰ ਯਾਦ ਚੰਗੀ ਤਰ੍ਹਾਂ। ਉਹ ਕੜਾਈ ਵਿੱਚ ਸਾਬਣ ਬਣਾ ਕੇ ਉਹ ਕੱਪੜਾ ਛੱਡਦਾ ਸੀ ਦੇ ਨਾਲ, ਘਰ ਤਿਆਰ ਹੁੰਦਾ ਸੀ, ਮੁਰੱਬੇ ਬਣਦੇ ਸਨ ਹਰ ਸਾਲ ਸਰਦੀ ਦੇ ਉੱਤੇ ਸਾਡੀਆਂ ਮਾਵਾਂ ਉਸ ਟਾਈਮ ਵਿੱਚ, ਜਦੋਂ ਅਸੀਂ 10-12 ਸਾਲ ਦੇ ਸਾਂ, ਤੁਸੀਂ ਵੀ, ਤੁਹਾਡੀ ਅੰਮੀ ਵੀ ਬਣਾਉਂਦੇ ਹੋਣਗੇ ਦਾਲਾਂ ਦੇ ਹਲਵੇ, ਪਿੰਨੀਆਂ ਨਾਲ ਜਨਾਬ ਬਹੁਤ ਸਾਰੇ ਲੱਡੂ, ਇਹ ਚੀਜ਼ਾਂ ਹਰ ਸਾਲ ਇੱਕ ਵੱਡਾ ਨਸਰ ਬਣਾ ਕੇ ਰੱਖਿਆ ਜਾਂਦਾ ਸੀ ਕਿ ਹੁਣ ਸਰਦੀ ਦੇ ਸੀਜ਼ਨ ਵਿੱਚ ਬਣਾਉਣੀ ਸੀ, ਹੁਣ ਇੱਕ ਦੋ ਚੀਜ਼ਾਂ ਪੰਜੀਰੀ ਬਣਦੀ ਸੀ, ਹੈਨਾ।
3: ਮੇਰੇ ਦਾਦਾ ਜਗ੍ਹਾ ਦੇ ਉਹ ਪੰਜੀਰੀ ਬਣਾ ਕੇ ਇੰਨੀ ਉਹ ਸਰਦੀਆਂ ਵਾਸਤੇ ਰੱਖ ਲੈਂਦੇ ਹੁੰਦੇ ਸਨ, ਤੇ ਮੈਨੂੰ ਯਾਦ ਹੈ ਉਹਨਾਂ ਨੇ ਉਹ ਰੋਜ਼ਾਨਾ ਉਹਨਾਂ ਨੇ ਆਪਣੇ ਵਾਸਤੇ ਬਣਾਈ ਹੁੰਦੀ ਸੀ, ਉਹਨਾਂ ਨੇ ਰੋਜ਼ਾਨਾ ਜਾ ਕੇ ਨਾ ਉਹ ਡੱਬਾ ਖੋਲਣਾ ਤੇ ਇੰਨੀ ਕੁ ਉਹਨਾਂ ਨੇ ਆਪਣੇ ਵਾਸਤੇ ਕੱਢੀ। ਤੇ ਇੱਕ ਦਿਨ ਨਾ ਮੈਨੂੰ ਅੱਜ ਵੀ ਯਾਦ ਹੈ, ਮੈਂ ਕਰੀਬ ਖੇਡ ਰਿਹਾ ਸਾਂ ਤੇ ਮੈਨੂੰ ਉਹਨਾਂ ਨੇ ਆਵਾਜ਼ ਦਿੱਤੀ ਇੱਧਰ ਆ, ਮੈਂ ਨੀ ਸੀ ਕਦੀ ਚੁੱਕੀ, ਮੈਨੂੰ ਆਵਾਜ਼ ਦੇ ਕੇ ਨਾ, ਮੇਰੇ ਹਾਲ ਮੇਰੀ ਉਮਰ 6 ਸਾਲ ਦਾ, 5-6 ਸਾਲ ਦਾ ਮੈਂ ਹੋਵਾਂਗਾ, ਮੈਨੂੰ ਉਹਨਾਂ ਨੇ ਆਵਾਜ਼ ਦੇ ਕੇ ਨਾ, ਤੇ ਮੈਨੂੰ ਉਹਨਾਂ ਨੇ ਥੋੜੀ ਜਿਹੀ ਦਿੱਤੀ, ਮੈਨੂੰ ਬੜੀ ਟੇਸਟੀ ਲੱਗੀ ਉਹ, ਮੈਂ ਰੋਜ਼ ਹੀ ਉਹਨਾਂ ਦਾ ਦੇਖਾਂ, ਮੈਨੂੰ ਪਤਾ ਲੱਗ ਗਿਆ ਇਹਨਾਂ ਦਾ ਟਾਈਮ ਦਾ ਪਤਾ ਲੱਗ ਗਿਆ, ਜਿਹੜੇ ਟਾਈਮ ਦੇ ਉੱਤੇ ਉਹਨਾਂ ਨੇ ਜਾ ਕੇ ਉਹ ਖੋਲਣੀ ਹੈ ਨਾ, ਤੇ ਮੈਂ ਉੱਥੇ, ਹਾਲਾਂਕਿ ਹੋਰ ਵੀ ਕਜ਼ਨ ਵਗੈਰਾ ਸਾਰੇ ਹੁੰਦੇ ਸਨ, ਲੇਕਿਨ ਮੈਂ ਰੋਜ਼ ਉਹਨਾਂ ਕੋਲ ਪਹੁੰਚ ਜਾਣਾ, ਉਹਨਾਂ ਨੇ ਰੋਜ਼ ਮੈਨੂੰ ਦੇਣੀ, ਮੇਰੀ ਤੇ ਰੋਜ਼ ਹੀ ਉਹ ਤੇ ਜਾਣ ਲੱਗ ਗਈ,
0: ਆਦਤ ਬਣ ਗਈ ਨਾ, ਆਦਤ ਬਣ ਗਈ ਕਿ ਬੜਾ ਮਜ਼ਾ
1: ਆਇਆ। ਦੇਖੋ ਜੀ, ਦਾਦਾ ਤੇ ਬਾਦਸ਼ਾਹ ਹੁੰਦੇ ਸਨ ਉਸ ਵਕਤ ਦੇ।
0: ਸਹੀ ਗੱਲ ਹੈ, ਸਹੀ ਗੱਲ ਹੈ। ਅੱਛਾ ਇਹ ਦੱਸੋ ਕਿ ਉਸ ਵੇਲੇ ਫਿਰ ਜਦੋਂ ਨਾਸ਼ਤੇ ਵੇਲੇ ਕੀ ਲੈ ਕੇ ਕੀ ਜਾਂਦੇ ਸੋ ਨਾਲ ਸਕੂਲ, ਟਿਫਨ ਕੀ ਲੈ ਕੇ ਜਾਂਦੇ ਸੋ, ਤੇ ਸਕੂਲ ਕਿੰਨੀ ਦੂਰ ਸੀ ਤੁਹਾਡਾ?
3: ਨਹੀਂ, ਸਕੂਲ ਜ਼ਿਆਦਾ ਦੂਰ ਨਹੀਂ ਸੀਗਾ, ਤੋ ਜ਼ਾਹਰੀ ਉਦੋਂ ਤੇ ਤੁਹਾਨੂੰ ਪਤਾ ਸੁਬਹ ਨਾਸ਼ਤਾ ਕਰਕੇ ਜਾਈਦਾ ਸੀ ਤੇ ਨਾਲ ਕੋਈ 4 ਆਨੇ 8 ਆਨੇ ਨਾਲ ਲੈ ਜਾਣੇ ਉੱਥੇ, ਫਿਰ ਛੁੱਟੀ ਦੇ ਟਾਈਮ ਉੱਥੋਂ ਕੋਈ ਆਲੂ ਚਾਟ ਇਹ
0: ਅੱਛਾ
3: ਚੀਜ਼ਾਂ ਤੁਹਾਨੂੰ ਮਿਲਦੀਆਂ ਸੀ। ਉਹ
0: ਅੱਛਾ
3: ਚਨੇ ਚਨੇ ਕਾਲੇ ਹੁੰਦੇ ਸਨ, ਉਹ ਉਬਲੇ ਹੋਏ, ਉਹਨਾਂ ਦੇ
0: ਅੱਛਾ
3: ਉੱਤੇ ਉਹਨਾਂ ਨੇ ਮਸਾਲਾ ਨਮਕ ਸ਼ਮਕ ਪਾ ਕੇ ਦੇ ਦੇਣਾ, ਉਹ
0: ਹਾਂ
3: ਖਾ ਲੈਣੇ, ਆਲੂ ਚਾਟ ਖਾ ਲੈਣੀ, ਉਹ ਕੋਈ ਨਾ ਕੋਈ ਚੀਜ਼ ਉੱਥੇ ਜਿਹੜੀ ਨਾ।
2: ਅੱਛਾ ਮੁਮਤਾਜ਼
3: ਅੱਛਾ
2: ਭਾਜੀ,
3: ਸਾਨੂੰ
2: ਇਹ
3: ਜ਼ਿਆਦਾ ਤੁਹਾਨੂੰ
2: ਸਵਾਲ
3: ਪਤਾ
2: ਐਸਾ ਹੈ
3: ਚਸਕਿਆਂ ਦਾ।
2: ਕਿ 14 ਪ੍ਰੋਗਰਾਮ ਦੇ ਵਿੱਚ ਇਹ ਸਵਾਲ ਐਸਾ ਕਿ ਇੱਕ ਬੰਦੇ ਨੇ ਵੀ ਨਹੀਂ ਕਿਹਾ ਕਿ ਅਸੀਂ ਲੈ ਕੇ ਜਾਂਦੇ ਸਾਂ। ਉਦੋਂ ਬਿਲਕੁਲ ਹੀ ਰਿਵਾਜ ਟਿਫਨ ਦਾ ਨਹੀਂ ਸੀ, ਔਰ ਬੱਚੇ ਕੋਈ ਵੀ ਨਹੀਂ ਟਿਫਨ ਲੈ ਕੇ ਜਾਂਦੇ। 4 ਆਨੇ ਮਿਲਦੇ ਸਨ ਜਾਂ 8 ਆਨੇ, ਉੱਥੇ
0: ਬਿਲਕੁਲ
2: ਮਾਲਟੇ
0: ਬਿਲਕੁਲ
2: ਖਾਣੇ ਨੇ ਜਾਂ ਆਲੂ ਚਾਟ ਜਾਂ ਜੋ ਵੀ ਖਾਣੇ ਉਹ ਵੀ ਕਰਨਾ ਹੈ ਬਸ।
3: ਬੱਚੇ ਜਿਹੜੇ ਨਾ ਉਹ ਸਕੂਲਾਂ ਚ ਤੁਹਾਨੂੰ ਪਤਾ ਉਸ ਉਮਰ ਚ, ਛੋਟੀ ਉਮਰ ਚ ਜ਼ਿਆਦਾ ਨਾ ਇਹ ਖੱਟੀਆਂ ਮਿੱਠੀਆਂ ਚੀਜ਼ਾਂ ਨੂੰ ਜ਼ਿਆਦਾ ਇਸਤੇਮਾਲ ਕਰਨਾ। ਅੱਛਾ, ਚੀਜ਼ਾਂ ਵੀ ਅਸੀਂ ਉਹ ਇਸਤੇਮਾਲ ਕਰਨੀਆਂ ਜਿਹਨਾਂ ਨਾਲ ਗਲੇ ਖਰਾਬ ਹੋਣੇ ਨੇ, ਹਾਲਾਂਕਿ ਘਰ ਵਾਲਿਆਂ ਨੇ
0: ਅੱਛਾ
3: ਮਨਾ
0: ਬਰਫ ਦੇ
3: ਕਰਨਾ।
0: ਗੋਲੇ ਨਹੀਂ ਕਿਸੇ ਨੇ ਯਾਦ ਕੀਤੇ, ਓਏ
3: ਜੀ ਬਰਫ ਦੇ
0: ਸਾਰੇ
3: ਗੋਲੇ,
0: ਬਰਫ ਦੇ ਗੋਲੇ ਕਿਸੇ ਨੇ ਨਾ ਖਾਦੇ ਹੋਣ
2: ਤੇ ਉਹਨਾਂ ਦੇ ਰੰਗ ਜਿਹੜੇ ਉੱਪਰ
3: ਬਰਫ ਦੇ
2: ਹੁੰਦੇ ਸਨ
3: ਗੋਲੇ ਤੇ
2: ਨਾ,
3: ਬੜੇ ਬੜੇ ਉਹ
1: ਜੀ ਇਹ ਤਾਂ ਖਾਦੇ ਨੇ ਤੇ ਪਿੰਡਾਂ ਦੀ ਖੁਰਾਕ ਸੀ, ਪਿੰਡਾਂ ਦੀ ਖੁਰਾਕ ਸੀ ਇਹ। ਪਿੰਡਾਂ ਜਾਂਦੇ ਸਨ ਲੋਕ ਬਰਫ਼ ਰਗੜ ਕੇ 2 ਆਨੇ ਦੇ ਗੋਲੇ,
0: ਬਰਫ਼ ਦਾ ਗੋਲਾ ਉਹ ਰਗੜ ਕੇ ਤੁਹਾਡੀਆਂ
3: ਬਰਫ਼ ਦਾ ਗੋਲਾ ਬਣਾ ਕੇ ਖਾਣਾ।
0: ਇੱਕ ਮਟਕੇ ਦੇ
3: ਅੱਛਾ
0: ਵਿੱਚ ਨਾ ਗੋਲ ਗੋਲ ਲੱਡੂ ਦੀ ਤਰ੍ਹਾਂ ਦੀ ਆਈਸਕ੍ਰੀਮ ਦੀ ਹੁੰਦੀ ਸੀ, ਪਤਾ ਨਹੀਂ ਤੁਸੀਂ ਉਹਨੂੰ ਕੀ ਕਹਿੰਦੇ ਹੋਗੇ, ਹੈ ਨਾ ਉਹ
3: ਡੁਬੋ ਕੇ ਦਿੰਦੇ ਸੀ।
1: ਅੱਜ ਦੀ ਮਾਡਰਨ ਆਈਸਕ੍ਰੀਮ ਹੈ, ਅੱਜ ਦੀ ਮਾਡਰਨ ਆਈਸਕ੍ਰੀਮ ਹੈ।
0: ਨਹੀਂ ਨਹੀਂ ਨਹੀਂ ਅਲੀ ਭਾਈ, ਆਈਸਕ੍ਰੀਮ ਉਹਦੀ ਅੱਗੇ ਕੋਈ ਚੀਜ਼ ਨਹੀਂ ਹੈ, ਮੈਂ ਕਹਿੰਦੀ ਹਾਂ ਉਹ ਇੱਕ
3: ਕੁਲਫੀ ਹੁੰਦੀ ਸੀ,
1: ਉਹਨੂੰ ਕੁਲਫਾ ਕਹਿੰਦੇ ਸਨ, ਕੁਲਫਾ ਕਹਿੰਦੇ
3: ਉਹਨੂੰ, ਐਸਾ ਨਾ ਡੁਬੋ ਕੇ ਵੀ ਦਿੰਦੇ ਸਨ।
0: ਇੱਕ ਇੱਕ ਗੋਲ ਗੋਲ ਹੁੰਦਾ ਸੀ, ਗੋਲ ਗੋਲ ਜਿਹਾ ਮਟਕਾ ਹੁੰਦਾ ਸੀ, ਉਹਦੇ ਵਿੱਚ
1: ਕੁਲਫਾ
0: ਕੱਢ ਹੁੰਦਾ ਸੀ,
1: ਕੁਲਫਾ ਕਹਿੰਦੇ
3: ਕੁਲਫਾ,
0: ਗੋਲ ਗੋਲ ਜਿਹਾ ਅੱਗੇ ਲਗਾ ਹੁੰਦਾ ਸੀ।
3: ਅੱਛਾ, ਉਹ ਇੱਕ ਹੁੰਦਾ ਸੀ
2: ਆਪਣਾ, ਹੁੰਦਾ ਸੀ ਤੇ ਸੇਮੀਆਂ ਹੁੰਦੀਆਂ ਸਨ,
3: ਫਲੂਦਾ ਫਲੂਦਾ
2: ਫਲੂਦਾ ਫਲੂਦੇ ਦੀਆਂ ਸੇਮੀਆਂ,
0: ਉਹ ਹੋਰ ਚੀਜ਼ ਹੈ। ਤੁਸੀਂ ਦੱਸੋ ਸ਼ਾਇਦ ਭਾਈ ਕਦੇ ਖਾਦਾ ਜੀ ਇਸ ਤਰ੍ਹਾਂ ਦਾ, ਇਹ ਗੋਲ ਗੋਲ ਜਿਹਾ ਬਣਿਆ ਹੁੰਦਾ ਸੀ, ਖੋਏ ਦਾ ਇੱਕ ਲੱਡੂ ਟਾਈਪ ਦਾ ਹੁੰਦਾ ਸੀ, ਉਹ ਮਟਕੇ ਵਿੱਚੋਂ ਕੱਢਦਾ ਸੀ, ਠੰਡਾ ਠੰਡਾ ਆਈਸਕ੍ਰੀਮ ਦੀ ਤਰ੍ਹਾਂ ਨਾਲ ਤੀਲਾ ਲਗਾ ਹੁੰਦਾ ਸੀ। ਤੇ ਮੈਨੂੰ ਅੱਜ ਵੀ, ਮੈਂ ਕਦੀ ਜਾਣੀ ਆ ਨਾ ਪਿੰਡੀ ਤੇ ਮੈਂ ਲੱਭਦੀ ਹਾਂ ਕਿ ਮੈਨੂੰ ਕਿੱਥੇ ਮਿਲੇ, ਲੇਕਿਨ ਮੈਂ ਉਹ ਚੀਜ਼ ਦੁਬਾਰਾ ਨਹੀਂ ਦੇਖੀ, ਅੱਲਾ ਜਾਣੇ ਖਤਮ ਹੋ
3: ਗਈਆਂ ਖਾਧੀਆਂ ਨੇ ਉਹ ਕੁਲਫੀਆਂ, ਖੋਏ ਚ ਅਸਾਂ ਡੁਬੋ ਕੇ ਦੇ ਦਿੰਦੇ ਸੀ
0: ਹਾਂ, ਕੁਲਫੀਆਂ ਹੁੰਦੀਆਂ ਨੇ, ਬਿਲਕੁਲ ਬਿਲਕੁਲ,
3: ਉਹ ਖਾਧੀਆਂ ਨੇ
0: ਟੂਟੀ ਫਰੂਟੀ ਦੇ ਬਾਅਦ ਚ ਹੋਈ।
3: ਖੱਟੀਆਂ ਚੀਜ਼ਾਂ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਉਹ ਗਰਮੀਆਂ ਆਣੀਆਂ ਤੇ ਜਿਸ ਤਰ੍ਹਾਂ ਅੰਬ ਦਾ ਮੌਸਮ ਆਉਣਾ, ਤੇ ਸਾਡੇ ਘਰਾਂ ਦੇ ਕਰੀਬ ਨਾ 1-2 ਕੋਠੀਆਂ ਸਨ ਕਾਫੀ ਪਰੇ ਨਾ, ਉਹਨਾਂ ਦੇ ਵਿੱਚ ਅੰਬਾਂ ਦੇ ਲੱਗੇ ਸੀ ਦਰਖਤ, ਉੱਥੇ ਸਾਨੂੰ ਪਤਾ ਲੱਗ ਜਾਣਾ ਕਿ ਅੰਬੀਆਂ ਲੱਗੀਆਂ ਨੇ। ਦੁਪਹਿਰ ਦਾ ਟਾਈਮ ਹੋਣਾ, ਸੁੱਤੇ ਹੋਣਾ ਸਾਰਿਆਂ ਨੇ, ਤੇ ਘਰ ਵਾਲਦਾ ਨੇ ਵੀ ਘਰ ਦੇ ਵੀ ਸੁੱਤੇ ਨੇ, ਤੇ ਅਸੀਂ ਬੱਚਿਆਂ ਨੇ ਪਹਿਲੇ ਪਲਾਨ ਕੀਤਾ ਹੋਣਾ ਚੁੱਪ ਕਰਕੇ ਜਾਣਾ, ਤੇ ਉਹ ਜਾ ਕੇ ਨਾ ਵੱਟੇ ਮਾਰ ਕੇ ਅੰਬੀਆਂ ਤੋੜਨੀਆਂ, ਫਿਰ ਉਹ ਅੰਬੀਆਂ ਨੂੰ ਲੈ ਕੇ ਉਹਨਾਂ ਦੇ ਉੱਤੇ ਮਸਾਲਾ ਲਾਉਣਾ, ਮਸਾਲਾ ਨਾਲ ਕਜ਼ਨ ਵੀ ਹੋਣੇ ਤੇ ਉਹ ਮਸਾਲਾ ਲਾ ਕੇ ਉਹ ਖਾਣਾ, ਤੇ ਬੜਾ ਉਹ ਫਿਰ ਘਰਦਿਆਂ ਨੇ ਅਗਰ ਕਿਸੇ ਨੇ ਦੇਖ ਲਿਆ ਤਾਂ ਫਿਰ ਸ਼ਾਮਾਂ ਤੇ ਉਹਨਾਂ ਨੇ ਫਿਰ ਉਹ ਗੁੱਸੇ ਹੋਣਾ, ਉਹਨਾਂ ਨੇ ਕਿਹਾ ਤੁਹਾਡੇ ਗਲੇ ਖਰਾਬ ਹੋ ਜਾਣਗੇ, ਜੇ ਅਗਰ ਬਿਮਾਰ ਹੋ ਜਾਈਏ ਤਾਂ ਫਿਰ ਬੜਾ ਘਰੋਂ ਬਹੁਤ ਜ਼ਿਆਦਾ ਫਿਰ ਉਹ ਉਸ ਝਿੜਕਾਂ ਪੈਣੀਆਂ, ਉਹਨਾਂ ਨੇ ਕਹਿਣਾ ਕਿ ਤੁਸੀਂ ਹੋਰ ਖਾਓ ਖੱਟੀਆਂ ਚੀਜ਼ਾਂ, ਕਦੀ ਤੁਸੀਂ ਗੋਲ ਗੱਪੇ ਖਾਂਦੇ ਹੋ, ਕਦੀ ਤੁਸੀਂ ਇਹ ਚੀਜ਼ਾਂ ਖਾਂਦੇ ਹੋ, ਯਾਨੀ ਕਿ ਉਹ ਉਮਰ ਦੇ ਵਿੱਚ ਜ਼ਿਆਦਾ ਤੁਹਾਨੂੰ ਪਤਾ ਸਮਝਦਾਰੀ ਬੰਦੇ ਨੂੰ ਹੁੰਦੀ ਨੀ, ਬਸ ਜਿਹੜੀ ਚੀਜ਼ ਨੂੰ ਦਿਲ ਕੀਤਾ ਤੇ ਉਹੀ।
0: ਤੁਹਾਡੇ ਵੇਲੇ ਕਿਹੜੀਆਂ ਖੇਡਾਂ ਜਿਹੜੇ ਗਲੀ ਵਿੱਚ ਜਾਂ ਦੋਸਤਾਂ ਦੇ ਨਾਲ
3: ਬੜੇ ਸ਼ੌਕ ਨਾਲ ਖੇਡਦੇ ਸੀ? ਖੇਲੀ ਦਾ ਸੀ ਆਪਣਾ ਉਹ ਕੈਂਚੇ ਖੇਲੀ ਦੇ ਸਨ, ਗੋਲੀਆਂ ਛੋਟੀਆਂ ਉਹ ਖੇਲੀ ਦੀਆਂ ਸੀ, ਫਿਰ ਉਸ ਤੋਂ ਬਾਅਦ ਹਾਂਜੀ ਉਹ ਅਪ ਸਟਪ ਖੇਲਣਾ ਉਹ ਆਪਣਾ, ਫਿਰ ਉਸ ਤੋਂ ਬਾਅਦ ਉਹ ਆਪਣਾ ਪਿੱਠੂ ਗੋਲ ਗਰਮ, ਠੀਕ ਹੈ, ਉਹ ਔਰ ਰੱਸਾ ਬੰਨਿਆ ਹੋਣਾ ਤੇ ਉਹ ਬਾਲ ਜੁੱਤੀ ਚੁੱਕਣੀ ਹੈ ਤੇ ਜਨਾਬ ਬਾਲ ਮਾਰਨਾ ਤੇ
2: ਸਾਰਾ
3: ਬਹੁਤ ਘੱਟ ਹੈ ਹੁਣ ਤੇ, ਮੇਰੇ ਕਾਫੀ ਦੇਰੀ ਹੋ ਗਈ ਹੈ ਹੁਣ ਤੇ, ਜਦੋਂ ਦੇ ਪ੍ਰਦੇਸ਼ ਆਏ ਆ ਤੇ ਉਹਨੇ ਉਸ ਤੋਂ ਪਹਿਲੇ ਹੈਗਾ ਸੀ ਤੇ ਕਦੀ ਕਦਾਰ ਕਿਤੇ ਨਾਲ ਕਿਸੇ ਨਾਲ ਮੁਲਾਕਾਤ ਹੋ ਜਾਂਦੀ ਸੀ ਉੱਥੇ, ਲੇਕਿਨ ਪ੍ਰਾਇਮਰੀ ਸਕੂਲ ਦੇ ਜਿਹੜੇ ਦੋਸਤ ਨੇ ਉਹ ਅੱਜ ਵੀ ਰਾਬਤੇ ਚ ਨੇ, ਕਈ ਉਹ ਕਈ ਬਾਹਰ ਵੀ ਓਵਰਸੀਜ਼ ਚ ਵੀ ਨੇ, ਤੇ ਉਹ ਪ੍ਰਾਇਮਰੀ ਸਕੂਲ ਵਾਲਿਆਂ ਨਾਲ ਹਲਿਆਂ ਨਾਲ ਕਈਆਂ ਨਾਲ, ਬਲਕਿ ਅਸੀਂ ਇੱਕ ਫਿਰ ਹੁਣ ਉਹ ਪ੍ਰਾਇਮਰੀ ਸਕੂਲ ਦੇ ਜਿਹੜੇ ਦੋਸਤ ਸੀ ਇੱਕ ਗਰੁੱਪ ਵੀ ਬਣਾਇਆ, ਉਸ ਗਰੁੱਪ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਕੁਛ ਦੋਸਤ ਨੇ ਸਕੂਲ ਵਾਲੇ ਸਕੂਲ ਸਕੂਲ ਫਰੈਂਡਸ, ਤੇ ਦੇ ਨਾਂ ਤੇ ਉੱਥੇ ਸਾਡੀ ਉਹ ਅਸੀਂ ਸ਼ੇਅਰ ਕਰੀ ਦੀਆਂ ਨੇ ਚੀਜ਼ਾਂ ਇੱਕ ਦੂਸਰੇ ਨਾਲ ਤੇ ਸਾਰਾ।
0: ਸਹੀ। ਅੱਛਾ ਜੀ, ਦੱਸੋ ਕਿ ਐਸੀ ਅੰਮੀ ਜੀ ਦੇ ਹੱਥ ਦੇ ਖਾਣੇ ਕਿਹੜੇ ਯਾਦ ਆਉਂਦੇ ਨੇ ਜਿਹੜੇ ਹੁਣ ਵੀ ਤੁਸੀਂ ਕਹਿੰਦੇ ਹੋ ਵੈਸਾ ਜ਼ਾਇਕਾ ਫਿਰ ਕਿਤੇ ਮਿਲਿਆ ਨਹੀਂ, ਜਾਂ ਫਿਰ ਕਿਸੇ ਭੈਣ ਭਰਾ ਦੇ ਭੈਣ ਦੇ ਹੱਥ ਚ ਉਹ ਜ਼ਾਇਕਾ ਆਉਂਦਾ ਤੇ ਤੁਹਾਨੂੰ ਯਾਦ ਆਉਂਦਾ ਕਿ ਅੰਮੀ ਜੀ ਦੇ ਹੱਥ ਦਾ ਟੇਸਟ ਆ ਰਿਹਾ ਮੈਨੂੰ ਇਹਦੇ ਚ, ਕੀ ਉਹ ਬੜਾ ਮਸ਼ਹੂਰ ਬੜਾ ਅੱਛਾ ਬਣਾਉਂਦੇ ਸਨ?
3: ਹਾਂਜੀ, ਮੈਂ ਦੋ ਤਿੰਨ ਚੀਜ਼ਾਂ ਤੇ ਅੰਮੀ ਜੀ ਦੀਆਂ ਬਹੁਤ ਹੀ ਜਿਹੜੀਆਂ ਨੇ ਨਾ, ਉਹ ਹੁਣ ਵੀ ਮੈਂ ਪਾਕਿਸਤਾਨ ਜਾਂਦਾ ਹੈ ਨਾ ਤੇ ਮੈਂ ਸਪੈਸ਼ਲ ਉਹਨਾਂ ਨੂੰ ਕਹਿ ਕੇ ਖਾਣਾ। ਇੱਕ ਤੇ ਮਾਸ਼ ਤੇ ਚਨਿਆਂ ਦੀ ਦਾਲ, ਉਹ ਬੜੀ
0: ਅੱਛਾ
3: ਅੱਛੀ ਬਣਾਉਂਦੇ ਸਨ, ਉਹਨਾਂ ਨੂੰ ਮੈਂ ਕਹਿੰਦਾ ਸੀ ਉਹ ਮਾਸ਼ ਤੇ ਚਨਿਆਂ ਦੀ ਦਾਲ ਉਹ ਬਣਾਉਣਾ। ਇੱਕ ਸ਼ਲਜਮ ਗੋਸ਼ਤ, ਸ਼ਲਜਮ
0: ਅੱਛਾ
3: ਗੋਸ਼ਤ ਮੇਰਾ ਫੇਵਰੇਟ ਹੁੰਦਾ ਸੀ, ਉਹ ਮੈਂ ਹੁਣ ਵੀ ਜਾਵਾਂ ਤੇ ਉਹਨਾਂ ਨੂੰ ਸਪੈਸ਼ਲ ਬਣਵਾ ਕੇ ਉਹ ਖਾਂਦਾ ਵਾਂ। ਇਹ ਦੋ ਤਿੰਨ
0: ਰਾਈਟ,
3: ਚੀਜ਼ਾਂ ਜਿਹੜੀਆਂ ਨੇ ਨਾ ਮੈਂ ਬਹੁਤ ਜ਼ਿਆਦਾ ਸ਼ੌਕ ਨਾਲ ਖਾਂਦਾ ਸਾਂ ਉਹਨਾਂ ਦੇ ਹੱਥ ਦੀਆਂ।
0: ਮਾਸ਼ਾਅੱਲਾ ਮਾਸ਼ਾਅੱਲਾ। ਤੇ ਕਿਸੇ ਹੋਰ ਭੈਣ ਦੇ ਹੱਥ ਚ ਵੀ ਮਾਂ ਜੈਸਾ ਜ਼ਾਇਕਾ ਹੈ ਜਿਹੜਾ ਯਾਦ ਕਰਾਉਂਦਾ ਕਿ ਮਿਲਦਾ ਜੁਲਦਾ ਜ਼ਾਇਕਾ ਆ ਰਿਹਾ ਵਿੱਚ?
3: ਨਹੀਂ, ਇੰਨਾ ਨਹੀਂ, ਆਪਣਾ ਆਪਣਾ ਉਹ
0: ਅਲੱਗ ਅਲੱਗ ਹੋ ਗਿਆ।
3: ਭੈਣਾਂ ਨੇ ਉਹਨਾਂ ਦੇ ਆਪਣੇ ਖਾਣੇ ਦਾ ਟੇਸਟ ਉਹਨਾਂ ਨੂੰ ਕਹੀਦਾ ਤੁਸੀਂ ਇਹ ਬਣਾ ਦਿਓ, ਵਾਲਦਾ ਦਾ ਜਿਹੜਾ ਉਹ ਆਪਣਾ ਅਲੱਗ ਹੈ, ਉਹਨਾਂ ਦਾ ਟੇਸਟ ਹੀ ਅਲੱਗ ਅਲੱਗ ਹੈ ਸਭ।
0: ਸਹੀ ਸਹੀ ਸਹੀ, ਸੱਚੀ ਗੱਲ ਹੈ, ਕਿਉਂਕਿ ਹਰ ਜਨਰੇਸ਼ਨ ਫਿਊਜ਼ਨ ਹੋ ਜਾਂਦੀ ਹੈ ਨਾ ਅੱਗੇ ਨਾਲ, ਥੋੜਾ ਨਵਾਂ
3: ਹਾਂਜੀ
0: ਥੋੜਾ ਪੁਰਾਣਾ ਟੇਸਟ ਲੈ ਕੇ ਚੱਲ ਰਹੀ
3: ਜੀ
0: ਹੁੰਦੀ ਹੈ। ਮਾਸ਼ਾਅੱਲਾ।
3: ਬਿਲਕੁਲ
0: ਅੱਛਾ, ਕੋਈ ਬਚਪਨ ਦਾ ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਅੱਜ ਵੀ ਨਾ ਬਹੁਤ ਹੀ ਦਿਲ ਨੂੰ ਟੱਚ ਕਰਦਾ ਹੈ, ਬਹੁਤ ਯਾਦਗਾਰ ਹੋਏ ਉਸ ਜ਼ਮਾਨੇ ਚ, ਕੋਈ ਵੀ ਅੱਛਾ ਜਾਂ ਬੁਰਾ ਵਾਕਿਆ ਜਿਹੜਾ ਤੁਹਾਡੇ ਉੱਤੇ ਬੜਾ ਅਸਰ ਅੰਦਾਜ਼ ਹੋਇਆ ਹੋਏ ਉਸ 10-12 ਸਾਲ ਦੀ ਉਮਰ ਤੱਕ?
3: ਹਾਂ, ਮੈਂ ਬਿਲਕੁਲ, ਮੈਂ ਬਹੁਤ ਛੋਟਾ ਜਿਹਾ ਸਾਂ ਤੇ, ਅੱਛਾ ਮੈਂ ਛੋਟਾ ਜਿਹਾ ਸਾਂ ਤਾਂ ਮੈਨੂੰ ਨਾ ਬਚਪਨ ਤੋਂ ਹੀ ਬੜਾ ਜਿਹੜਾ ਨਾ ਇਹ ਚੀਜ਼ ਹੁੰਦੀ ਸੀ ਲੋਕਾਂ ਦੀ ਮਦਦ ਕਰਨ ਦੀ ਨਾ, ਤੇ ਮੈਂ ਨਾ ਬਾਹਰ ਦੇਖਣਾ ਕੋਈ ਕੋਈ ਬੁੱਢੀ ਕੋਈ ਆਪਣਾ ਬਜ਼ੁਰਗ ਕੋਈ ਜਾ ਰਿਹਾ
0: ਜ਼ਰੂਰਤਮੰਦ।
3: ਹੈ, ਕੋਈ
0: ਹਾਂ
3: ਹਾਂ ਕੋਈ ਕੋਈ ਬਜ਼ੁਰਗ ਜਾ ਰਹੇ ਨਹੀਂ ਆ ਕੁਛ ਵੀ, ਯਾਨੀ ਕਿ ਜ਼ਾਹਿਰੀ ਗੱਲ ਹੈ ਪੈਸੇ ਤੇ ਨਹੀਂ ਸਾਡੇ ਕੋਲ ਹੁੰਦੇ ਸਨ ਛੋਟੇ ਹੁੰਦੇ, ਲੇਕਿਨ ਇਹ
0: ਹਾਂ
3: ਹੁੰਦਾ ਸੀ ਕਿ ਅਸੀਂ ਉਹ ਦੇਖਣਾ ਕਿ ਕਿਸੇ ਨੇ, ਮੈਂ ਦੇਖਣਾ ਕੋਈ ਬੁੱਢੀ ਅੰਮਾ ਜਾ ਰਹੀ ਹੈ ਤੇ ਉਹਨੇ ਅੱਜ ਕੋਈ ਚੀਜ਼ ਚੁੱਕੀ ਐਸੀ ਤੇ ਉਹ ਵਿਚਾਰੀ ਆਹਿਸਤਾ ਆਹਿਸਤਾ ਜਾ ਰਹੀ ਹੈ, ਤੇ ਮੈਂ ਕਹਿੰਦਾ ਅੰਮਾ ਜੀ ਲਿਆਓ ਆ ਮੈਨੂੰ ਫੜਾਓ, ਮੈਂ ਤੁਹਾਡੀ ਮਦਦ ਕਰਨਾ। ਮੈਂ ਉਹਨਾਂ ਕੋਲੋਂ ਫੜ ਲੈਣੀ ਜ਼ਬਰਦਸਤੀ ਫੜ ਕੇ ਉਹਨਾਂ ਨੂੰ ਘਰ, ਉਹਨਾਂ ਦੇ ਘਰ ਤੱਕ ਛੱਡ ਕੇ ਆਉਣਾ, ਇਸ ਤਰ੍ਹਾਂ ਦੇਖਣਾ ਕੋਈ ਨਬੀਨਾ ਸ਼ਖਸ ਤੇ ਉਹਦਾ ਬਾਜ਼ੂ ਫੜ ਲੈਣਾ, ਉਹਨੂੰ ਲੈ ਕੇ ਜਾਣਾ, ਉਹਨੂੰ ਛੱਡ ਕੇ ਆਉਣਾ। ਅੱਛਾ, ਇਸੇ ਤਰ੍ਹਾਂ ਇੱਕ ਅੰਮਾ ਸੀ ਤੇ ਮੈਂ ਦੇਖਿਆ ਤੇ ਉਹ ਨਾ ਵਿਚਾਰੀ ਬੜੀ ਆਹਿਸਤਾ ਆਹਿਸਤਾ ਨਾ ਜਾ ਰਹੀ, ਉਹਦੇ ਹੱਥ ਚ ਇੱਕ ਚੀਜ਼ ਵੀ ਸੀ। ਮੈਂ ਨਾ ਮੈਂ ਕਿਹਾ ਅੰਮਾ ਜੀ ਮੈਂ ਤੁਹਾਨੂੰ ਕਿੱਥੇ ਤੁਸੀਂ ਜਾਣਾ? ਉਹ ਕਹਿੰਦੇ ਇੱਧਰ ਜਾਣਾ। ਮੈਂ ਕਿਹਾ ਮੈਂ ਉਤਾਰ ਮੈਂ ਛੱਡ, ਤੇ ਮੇਰਾ ਇਹੀ ਕੰਮ, ਮੈਂ ਨਾ ਉਹਨਾਂ ਨੂੰ ਫੜਿਆ ਬਾਜ਼ੂ ਫੜਿਆ, ਤੇ ਮੈਂ ਉਹਨਾਂ ਕੋਲੋਂ ਜਿਹੜੀ ਉਹਨਾਂ ਨੇ ਗਠਰੀ ਫੜੀ ਸੀ ਮੈਂ ਫੜ ਕੇ, ਤੇ ਮੈਂ ਜਾ ਰਿਹਾ, ਤੇ ਮੈਂ ਜਿਸ ਤਰ੍ਹਾਂ ਹੀ ਉਹਨਾਂ ਦੇ ਘਰ ਦੇ ਕਰੀਬ ਪਹੁੰਚਿਆ, ਥੋੜਾ ਜਿਹਾ ਪਿੱਛੇ ਹੀ ਸਾਂ, ਤੇ ਮੈਨੂੰ ਥੱਲੇ 10 ਰੁਪਏ ਥੱਲੇ ਪਏ ਹੋਏ ਨਜ਼ਰ ਆਏ, ਤੇ
0: ਅੱਛਾ
3: ਮੈਂ ਉਹ ਫੜੇ ਤੇ ਮੈਂ ਉਹਨਾਂ ਨੂੰ ਦੱਸਿਆ, ਤੇ ਉਹ ਥੋੜੇ ਜਿਹੇ ਨਾ ਉਹਨਾਂ ਦੀ ਨਜ਼ਰ ਵੀ ਬਹੁਤ ਕਮਜ਼ੋਰ ਸੀ, ਉਹਨਾਂ ਨੇ ਸੀ ਨਜ਼ਰ ਦਾ। ਮੈਂ ਕਿਹਾ ਅੰਮਾ ਜੀ ਆ ਮੈਨੂੰ 10 ਰੁਪਏ ਮਿਲੇ ਜੇ ਇਹਦੇ ਥੱਲੇ ਪਏ, ਤੇ ਉਹ ਭਲਾ ਗਏ ਅੰਮਾ ਜੀ ਕੀ ਕਹਿੰਦੇ, ਕਹਿੰਦੇ ਤੇਰੇ ਤੈਨੂੰ ਇਨਾਮ ਮਿਲਿਆ ਅੱਲਾ ਦੀ ਤਰਫੋਂ,
0: ਅੱਛਾ
3: ਤੂੰ ਮੈਨੂੰ ਛੱਡਣ ਆਇਆ, ਤੂੰ ਮੈਨੂੰ ਛੱਡਣ ਆਇਆ ਤੇ ਅੱਲਾ ਦੀ ਤਰਫੋਂ ਇਨਾਮ ਮਿਲਿਆ ਤੈਨੂੰ, ਤੇ ਮੈਨੂੰ ਅੱਜ ਵੀ ਉਹ ਚੀਜ਼ ਜਿਹੜੀ ਨਾ ਉਹ ਗੱਲ ਨਹੀਂ ਭੁੱਲਦੀ। ਤੇ
0: ਸਹੀ
3: ਹਾਂਜੀ, ਫਿਰ ਇਸੇ ਤਰ੍ਹਾਂ ਹੀ ਲੋਕਾਂ ਦੀ ਬੜੀ ਹੈਲਪ ਕਰਦੀ। ਇੱਕ ਬਜ਼ੁਰਗ ਸਨ, ਉਹਨਾਂ ਨੇ ਮੈਨੂੰ ਇੱਕ ਦਿਨ ਬਿਠਾਇਆ, ਉਹ ਕਹਿਣ ਲੱਗੇ ਕਿ ਬੇਟਾ ਗੱਲ ਸੁਣ, ਤੂੰ ਬਹੁਤ ਲੋਕਾਂ ਦੀ ਮਦਦ ਕਰਨਾ, ਤੇ ਇੱਕ ਗੱਲ ਮੇਰੀ ਯਾਦ ਰੱਖੀ ਕਿ ਲੋਕਾਂ ਦੀ ਜਿਹੜੀ ਮਦਦ ਕਰਨਾ ਨਾ, ਇਹਦਾ ਜਿਹੜਾ ਯਾਨੀ ਇਹਦਾ ਜਿਹੜਾ ਰਿਟਰਨ ਨੇ, ਇਹਦਾ ਇਹ ਤੂੰ ਇਹ ਸਮਝਣਾ ਕਿ ਅੱਲਾ ਕੋਲੋਂ ਇਹਦਾ ਅਜਰ ਮਿਲਣਾ, ਕਿਸੇ
0: ਬੇਸ਼ੱਕ
3: ਬੰਦੇ ਕੋਲੋਂ ਇਹ ਨਹੀਂ ਕਦੇ
0: ਨਹੀਂ
3: ਸੋਚਣਾ,
0: ਲੈਣਾ।
3: ਕਿਉਂਕਿ ਬੰਦੇ ਤੇ ਇੱਥੇ ਇਸ ਤਰ੍ਹਾਂ ਦੇ ਨੇ ਕਿ ਬੰਦੇ ਤੇ ਡਿਸਾਰਡ ਕਰਦੇ ਨੇ, ਉਹ ਬੰਦੇ ਤੇ ਲੋਕਾਂ ਨੂੰ ਮਾਯੂਸ ਕਰਦੇ ਨੇ, ਤੇ ਹਰ ਜਿਹੜਾ ਕੰਮ ਹੈ ਨਾ ਉਹ ਸਿਰਫ ਇਸ ਉਮੀਦ ਦੇ ਉੱਤੇ ਰੱਖਣਾ ਹੈ ਕਿ ਅੱਲਾ ਤਾਲਾ ਅਜਰ ਦੇਗਾ। ਅਗਰ ਇਹ ਉਮੀਦ ਰੱਖੇਗਾ ਤੇ ਤੈਨੂੰ ਕਦੀ ਕਿਸੇ ਕੋਲੋਂ ਮਾਯੂਸੀ ਨਹੀਂ ਹੋਈ।
0: ਸਹੀ
3: ਇਹ ਮੈਂ ਉਹਨਾਂ ਦੀ
0: ਸਹੀ,
3: ਗੱਲ ਮੇਰਾ ਜ਼ਿੰਦਗੀ ਚ ਜਿਹੜੀ ਆ ਪੱਲੇ ਰੱਖੀ ਤੇ ਅੱਜ ਤੱਕ ਅਲਹਮਦੁਲਿਲਾ।
0: ਠੀਕ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਅੱਛਾ ਲਗਾ, ਬਹੁਤ ਅੱਛਾ ਲਗਾ। ਯਕੀਨਨ ਤੁਹਾਡੇ ਦਿਲ ਦੇ ਵਿੱਚੋਂ ਵੀ ਬਹੁਤ ਸਾਰਾ, ਕਹਿੰਦੇ ਨਾ ਇੱਕ ਕੈਥਾਰਸਿਸ ਹੁੰਦਾ ਤੇ ਇੱਕ ਭਾਰ ਜਿਹਾ ਲੈ ਜਾਂਦਾ ਹੁੰਦਾ ਹੈ ਕਿ ਮੈਂ ਕਿਸੇ ਨਾਲ ਆਪਣੇ ਬਚਪਨ ਦੀਆਂ ਗੱਲਾਂ ਸ਼ੇਅਰ ਕਰਨਾ ਚਾਹਨਾ ਵਾਂ ਕੋਈ, ਕਿਉਂਕਿ ਟਾਈਮ ਨਹੀਂ ਨਾ, ਅਸੀਂ ਕੀ ਗਿਲਾ ਕਰੀਏ, ਬੱਚਿਆਂ ਦੀ ਟਾਈਮਿੰਗ ਇਸ ਤਰ੍ਹਾਂ ਦੀ ਹੋ ਗਈ ਹੈ, ਉਹਨਾਂ ਦੀਆਂ ਮਸਰੂਫੀਆਤ। ਪਹਿਲੇ ਤੇ ਨਾਨੀ ਕੋਲੋਂ ਦਾਦੀ ਕੋਲੋਂ ਬਹਿ ਕੇ ਸੁਣਿਆ ਜਾਂਦਾ ਸੀ ਤੇਰੀ ਮਾਂ ਇੰਜ ਕਰਦੀ ਸੀ, ਤੇਰਾ ਪਿਓ ਇੰਜ ਕਰਦਾ ਸੀ ਨਿੱਕਿਆਂ ਹੁੰਦਿਆਂ, ਇਹ ਇਹਨਾਂ ਦੇ ਸ਼ੌਕ ਸਨ ਆਦਤਾਂ ਸਨ। ਹੁਣ ਉਹ ਟਾਈਮ ਵੀ ਨਹੀਂ ਰਿਹਾ, ਹੁਣ ਉਹ ਮਸਰੂਫੀਆਤ ਵੀ ਨਹੀਂ ਰਹੀਆਂ, ਤੇ ਸਾਈਡ ਉਹ ਮੇਰਾ ਖਿਆਲ ਹੈ ਅਹਿਮੀਅਤ ਵੀ ਨਹੀਂ ਸ਼ਾਇਦ ਰਹੀ ਇਤਨੀ ਜ਼ਿਆਦਾ ਉਹਨਾਂ ਦੀ ਨਜ਼ਰ ਵਿੱਚ, ਕਿਉਂਕਿ ਅਸੀਂ ਇੰਨਾ ਜ਼ਿਆਦਾ ਆਪਣੀ ਨਵੀਂ ਨਸਲ ਨੂੰ ਦੇ ਦਿੱਤਾ ਹੈ, ਉਹਨਾਂ ਨੂੰ ਇਤਨਾ ਓਵਰ ਪ੍ਰੋਟੈਕਟਡ ਕਰਤਾ ਅਸੀਂ ਕਿ ਉਹ ਹੁਣ ਸਾਨੂੰ ਫੋਰ ਗ੍ਰਾਂਟਿਡ ਲੈਣ ਲੱਗ ਗਏ ਨੇ। ਅਸੀਂ ਉਹਨਾਂ ਦੇ ਲਈ ਸ਼ਾਇਦ ਹੁਣ ਇਤਨੇ ਅਹਿਮ ਲੋਕ ਨਹੀਂ ਆ। ਇਹ ਸ਼ਾਇਦ ਉਸ ਵੇਲੇ ਤੱਕ ਹੋਏਗਾ ਜਦੋਂ ਤੱਕ ਕਿ ਅਸੀਂ ਇਸ ਦੁਨੀਆਂ ਤੋਂ ਚਲੇ ਜਾਵਾਂਗੇ, ਜਦੋਂ ਤੱਕ ਉਹਨਾਂ ਦੀ ਜ਼ਿੰਦਗੀ 'ਚ ਕੋਈ ਤੰਗੀ ਆਏਗੀ, ਕੋਈ ਟਾਈਮ ਆਏਗਾ, ਤੇ ਫਿਰ ਉਹਨਾਂ ਨੂੰ ਯਾਦ ਆਏਗਾ ਕਿ ਸਾਡੀ ਮਾਂ ਜਾਂ ਸਾਡਾ ਪਿਓ ਸਾਨੂੰ ਕਿਸ ਤਰ੍ਹਾਂ ਲੈ ਕੇ ਟੁਰਦੇ ਰਹੇ ਨੇ, ਕਿਉਂਕਿ ਅਸੀਂ ਇਹਦੇ ਵਿੱਚ ਸਾਡਾ ਕਸੂਰ ਹੈ, ਸਾਡੇ ਬੱਚਿਆਂ ਦਾ ਇਤਨਾ ਕਸੂਰ ਨਹੀਂ ਜਿਤਨਾ ਸ਼ਾਇਦ ਭਾਈ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਅਗਰ ਘਰ ਦੀ ਲਾਈਫ ਖਤਮ ਹੋਈ ਹੈ ਉਹਦੇ ਵਿੱਚ ਜਨਾਨੀਆਂ ਦਾ ਕਸੂਰ ਹੈ, ਬਾਹਰ ਦਾ ਤੌਰ ਤਰੀਕਾ ਬਦਲਿਆ ਅਗਰ ਤੇ ਉਹ ਫਿਰ ਮਰਦਾਂ ਦੇ ਵਿੱਚ ਆ ਜਾਂਦਾ ਕਿ ਉਹਨਾਂ ਨੇ ਆਪਣੀਆਂ ਰੂਟੀਨਾਂ ਚੇਂਜ ਕਰਤੀਆਂ। ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਆ ਅਸੀਂ ਆਪਣੇ ਚਾਰੋਂ ਮਹਿਮਾਨਾਂ ਦਾ, ਅੱਜ ਸਾਡੇ ਨਾਲ ਪੈਨਲ ਵਿੱਚ ਮੌਜੂਦ ਰਹੇ। ਅੱਜ ਦੀ ਤਾਰੀਖ 5 ਅਕਤੂਬਰ 2026 ਦੀ ਤਾਰੀਖ ਹੈ, ਸੋਮਵਾਰ ਦਾ ਦਿਨ, ਪਾਕਿਸਤਾਨ ਸ਼ਾਮੀ 7:30 ਤੇ ਭਾਰਤ ਦੇ 7:30 ਸ਼ਾਮੀ, ਤੇ ਜਨਾਬ ਯੂਰਪ ਵਿੱਚ ਫਰਾਂਸ ਵਿੱਚ ਸ਼ਾਮ ਦੇ 5 ਵਜੇ ਇਸ ਪ੍ਰੋਗਰਾਮ ਦਾ ਆਗਾਜ਼ ਹੋਇਆ, ਪੂਰੇ ਟਾਈਮ ਤੇ ਆਗਾਜ਼ ਹੋਇਆ। ਸਾਡੇ ਮਹਿਮਾਨਾਂ ਦਾ ਬਹੁਤ ਸ਼ੁਕਰੀਆ ਕਿ ਉਹ ਵਕਤ ਉੱਤੇ ਮੌਜੂਦ ਸਨ ਸਾਡੇ ਨਾਲ। ਸਾਡੇ ਨਾਲ ਅੱਜ ਤਿਲਾਵਤ ਫਰਮਾ ਰਹੇ ਸਨ ਸਾਡੇ ਮੁੰਤਜ਼ਿਮ ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ ਬਲਜਾਨੋ ਇਟਲੀ ਤੋਂ, ਤੇ ਮੈਂ ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਰਹੀ। ਥੋੜ੍ਹੀ ਦੇਰ ਲਈ ਆਲਮੀ ਗੁਫਤਗੂ ਫੋਰਮ ਦੇ ਸਰਪ੍ਰਸਤ ਸਾਡੇ ਨਾਲ ਮੌਜੂਦ ਸਨ, ਮੀਆਂ ਨੀਸ ਅਹਿਮਦ ਸਾਹਿਬ, ਉਹ ਵੀ ਦੇਖਣ ਆਏ ਸਨ ਕਿ ਮੈਂ ਝਾਤੀ ਮਾਰ ਕੇ ਜਾਵਾਂ ਕੌਣ ਕੌਣ ਆਇਆ ਪ੍ਰਾਹੁਣਾ, ਤੇ ਉਹ ਮਾਸ਼ਾਅੱਲਾ ਝਾਤੀ ਮਾਰ ਕੇ ਗਏ ਨੇ, ਬੜੇ ਖੁਸ਼ ਹੋ ਕੇ ਗਏ ਨੇ। ਉਹ ਬਿਜ਼ੀ ਸਨ ਅੱਜ ਕਿਸੇ ਜਗ੍ਹਾ ਤੇ ਮੀਟਿੰਗ ਵਿੱਚ ਵੀ, ਤੇ ਉਹਨਾਂ ਨੇ ਅੱਜ ਕਿਹਾ ਸੀ ਕਿ ਮੈਂ ਅੱਜ ਥੋੜੀ ਦੇਰ ਲਈ ਦੇਖ ਕੇ ਜਾਵਾਂਗਾ। ਤੇ ਇਹਦੇ ਇਲਾਵਾ ਜਨਾਬ ਅੱਜ ਸਾਡੇ ਨਾਲ ਮੌਜੂਦ ਸਨ ਸਾਡੇ ਮਹਿਮਾਨਾਂ ਜਿਹਨਾਂ ਦਾ ਤਾਲੁਕ ਸੀ ਅਲੀ ਅਸਗਰ ਸਮਰ ਸਾਹਿਬ ਇਸਲਾਮਾਬਾਦ ਪਾਕਿਸਤਾਨ ਤੋਂ, ਇਸ਼ਤਿਆਕ ਅੰਸਾਰੀ ਸਾਹਿਬ ਮਸਕਤ ਓਮਾਨ ਤੋਂ, ਰਾਜਾ ਗਫੂਰ ਸਾਹਿਬ ਡੈਨਮਾਰਕ ਤੋਂ ਸਾਡੇ ਨਾਲ ਸਨ, ਤੇ ਸ਼ਾਹਿਦ ਚੌਹਾਨ ਸਾਹਿਬ ਨੇ ਜੁਆਇਨ ਕੀਤਾ ਸਾਊਥ ਅਫਰੀਕਾ ਤੋਂ ਸਾਨੂੰ। ਤੇ ਇਹ ਚਾਰੋਂ ਮਹਿਮਾਨ ਮਸਰੂਫ ਜ਼ਿੰਦਗੀ ਚੋਂ ਵੇਲਾ ਕੱਢ ਕੇ ਆਏ ਤੇ ਅੱਜ ਉਹ ਕੁਝ ਦੱਸਣਾ ਚਾਹੁੰਦੇ ਸਨ ਯੂਟਿਊਬ ਉੱਤੇ, ਫੇਸਬੁੱਕ ਉੱਤੇ, ਵਟਸਐਪ ਦੇ ਕਈ ਗਰੁੱਪਾਂ ਦੇ ਉੱਤੇ। ਅੱਜ ਉਹਨਾਂ ਦੀਆਂ ਯਾਦਾਂ ਬਰਾਹ ਰਾਸਤ ਮਹਿਫੂਜ਼ ਹੋ ਗਈਆਂ। ਸਾਡਾ ਇਹ ਅਨਫਿਲਟਰਡ ਸ਼ੋਅ ਚੱਲਦਾ ਹੈ, ਬਹੁਤ ਕੁਛ ਡਿਲੀਟ ਹੋ ਕੇ ਏ ਆਈ ਦੇ ਜ਼ਰੀਏ ਪਾ ਕੇ ਦੋ ਨੰਬਰੀਆਂ ਕਰਕੇ ਤੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਲੇਕਿਨ ਸਾਡਾ ਕੋਈ ਐਸਾ ਇਰਾਦਾ ਨਹੀਂ ਕਿ ਅਸੀਂ ਚੀਜ਼ਾਂ ਨੂੰ ਵਾਇਰਲ ਕਰੀਏ, ਕਿਉਂਕਿ ਅਸੀਂ ਸਮਝਦੇ ਹਾਂ ਵਾਇਰਲ ਤੇ ਬੁਖਾਰ ਹੁੰਦਾ ਹੈ, ਵਾਇਰਲ ਤੇ ਬਿਮਾਰੀ ਹੁੰਦੀ ਹੈ, ਵਾਇਰਲ ਤੇ ਹੋਰ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਅਕਸਰ ਤਾਲੁਕ ਪੋਜ਼ਿਟਿਵ ਚੀਜ਼ਾਂ ਦੇ ਨਾਲ, ਮਸਬਤ ਚੀਜ਼ਾਂ ਦੇ ਨਾਲ ਨਹੀਂ ਹੁੰਦਾ। ਅਸੀਂ ਚਾਹੁੰਦੇ ਹਾਂ ਸਾਡੀ ਚੀਜ਼ਾਂ ਜਿਤਨੀਆਂ ਨੇ, ਸਾਡੀਆਂ ਯਾਦਾਂ ਜਿਤਨੀਆਂ ਨੇ, ਇਹ ਭਾਵੇਂ ਕਛੂਏ ਦੀ ਚਾਲ ਚੱਲਦੇ ਚੱਲਦੇ ਜਾਣ, ਲੇਕਿਨ ਖਰਗੋਸ਼ ਦੀ ਤਰ੍ਹਾਂ ਦੋ ਛਾਲਾਂ ਮਾਰ ਕੇ ਇੱਕ ਜਗ੍ਹਾ ਥੱਕ ਕੇ ਨਾ ਬਹਿ ਜਾਣ, ਤੇ ਇਹ ਚੱਲਦੇ ਚੱਲਦੇ ਆਪਣੀਆਂ ਅੱਛੀਆਂ ਮੰਜ਼ਿਲਾਂ ਤੱਕ ਪਹੁੰਚਣ, ਕਿਸੇ ਲਿਖਣ ਵਾਲੇ ਦੀ ਨਜ਼ਰ ਤੱਕ ਜਾਂਦੀਆਂ ਨੇ, ਕਿਸੇ ਸੁਣਨ ਵਾਲੇ ਸਿੱਖਣ ਵਾਲੇ ਦੇ ਕੰਨ ਤੱਕ ਦਿਮਾਗ ਤੱਕ ਜਾਂਦੀਆਂ ਨੇ। ਉਹਨਾਂ ਦੇ ਲਈ ਹਰ ਫਰਦ ਇੱਕ ਜ਼ਮਾਨਾ ਹੈ, ਤੇ ਹਰ ਜ਼ਮਾਨੇ ਦਾ ਦੇਖੋ ਸਿੱਕਾ ਵੀ ਯਾਦ ਹੋਇਆ, ਤੇਲ ਵੀ ਯਾਦ ਹੋਇਆ, ਸੋਨਾ ਵੀ ਯਾਦ ਹੋਇਆ, ਸਾਡੇ ਘਰ ਦੇ ਖਾਬੇ ਡਿਸਕਸ ਹੋਏ, ਸਾਡੀਆਂ ਮਾਵਾਂ ਦੇ ਹੱਥਾਂ ਦੇ ਜ਼ਾਇਕੇ ਡਿਸਕਸ ਹੋਏ, ਸਾਡੇ ਘਰਾਂ ਦੇ ਤੌਰ ਤਰੀਕੇ, ਇੱਥੇ ਤੱਕ ਕਿ ਕੱਪੜਿਆਂ ਦੇ ਪਹਿਨਾਵੇ, ਘਰਾਂ ਦੀਆਂ ਸਿਲਾਈਆਂ, ਬੱਚਿਆਂ ਦੇ ਕੱਪੜੇ ਕਿਸ ਤਰ੍ਹਾਂ ਸਿਲ ਕੇ ਕਿੱਥੋਂ ਆਉਂਦੇ ਸਨ, ਇਹ ਸਭ ਚੀਜ਼ਾਂ ਤੁਹਾਨੂੰ ਇੱਕ ਮੁਕੰਮਲ ਤਹਿਜ਼ੀਬ ਯਾਦ ਦਿਲਾਉਂਦੀਆਂ ਨੇ ਕਿ ਅਜੇ ਇਤਨਾ ਪੁਰਾਣਾ ਜ਼ਮਾਨਾ ਨਹੀਂ, ਅਜੇ ਇੰਨੀ ਦੂਰ ਦੀ ਗੱਲ ਨਹੀਂ ਜਦੋਂ ਇਹ ਸਭ ਕੁਛ ਸਾਡਾ ਦੇਸੀ ਸੀ, ਲੇਕਿਨ ਇਸ ਫਿਊਜ਼ਨ ਦੇ ਚੱਕਰ ਦੇ ਵਿੱਚ ਆ ਕੇ ਅਸੀਂ ਆਪਣੇ ਕਲਚਰ ਦਾ ਬਹੁਤ ਸਾਰਾ ਹਿੱਸਾ ਫਰਾਮੋਸ਼ ਕਰ ਚੁੱਕੇ ਹਾਂ, ਜਾਂ ਫਿਰ ਉਸਨੂੰ ਯਾਦਾਂ ਦੀ ਮਿੱਟੀ ਥੱਲੇ ਦੱਬ ਚੁੱਕੇ ਹਾਂ। ਤੇ ਅਗਰ ਅਸੀਂ ਇਸ ਵਿਰਸੇ ਨੂੰ ਬਚਾਉਣਾ ਚਾਹੀਏ, ਜੋ ਸ਼ਾਇਦ ਤੁਸੀਂ ਨਹੀਂ ਤੇ ਤੁਹਾਡੀ ਅਗਲੀ ਨਸਲ ਇਹਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰੇਗੀ, ਤੇ ਅਸੀਂ ਉਹਨਾਂ ਦੇ ਲਈ ਆਪਣੇ ਹੱਥ ਦੇ ਤੇ ਆਪਣੇ ਪੈਰਾਂ ਦੇ ਨਿਸ਼ਾਨ ਛੱਡ ਕੇ ਜਾ ਰਹੇ ਹਾਂ ਇਹਨਾਂ ਪ੍ਰੋਗਰਾਮਾਂ ਦੀ ਸੂਰਤ ਵਿੱਚ, ਇਹਨਾਂ ਬਿਆਨਾਂ ਦੀ ਸੂਰਤ ਵਿੱਚ। ਤੁਸੀਂ ਜਦੋਂ ਆਓਗੇ ਇੱਥੋਂ ਖਾਲੀ ਹੱਥ ਵਾਪਸ ਨਹੀਂ ਜਾਓਗੇ। ਸਾਡੀ ਨਵੀਂ ਜਨਰੇਸ਼ਨ, ਉਹਨਾਂ ਦੀ ਅੱਗੇ ਆਉਣ ਵਾਲੀ ਨਵੀਂ ਜਨਰੇਸ਼ਨ, ਹਰ 4 ਸਾਲ ਬਾਅਦ, 5 ਸਾਲ ਬਾਅਦ ਜ਼ਮਾਨਾ ਪਲਟਾ ਖਾ ਜਾਂਦਾ ਹੈ, ਬਹੁਤ ਕੁਛ ਬਦਲ ਜਾਂਦਾ ਹੈ। ਹੁਣ ਤੇ 5 ਸਾਲ ਦਾ ਸਫ਼ਰ ਵੀ ਸਮਝੋ 5 ਮਹੀਨੇ ਹੀ ਤੈਅ ਹੋ ਰਿਹਾ, ਤੇ ਨਵੀਂ ਜਨਰੇਸ਼ਨ ਦੇ ਲਈ ਇਹੀ ਪੈਗਾਮ ਹੈ ਸਾਰੇ ਦੋਸਤਾਂ ਵੱਲੋਂ ਕਿ ਤੁਸੀਂ ਜਦੋਂ ਵੀ ਸਾਨੂੰ ਲੱਭਣਾ ਚਾਹੋਗੇ, ਅਸੀਂ ਇਸ ਦੁਨੀਆ 'ਚ ਹੋਈਏ ਭਾਵੇਂ ਅਗਲੀ ਦੁਨੀਆ 'ਚ ਹੋਈਏ, ਲੇਕਿਨ ਅਸੀਂ ਆਪਣੇ ਨਿਸ਼ਾਨ ਤੁਹਾਡੇ ਲਈ ਬੜੇ ਪੱਕੇ ਛੋੜ ਕੇ ਜਾ ਰਹੇ ਹਾਂ। ਤੁਸੀਂ ਇਹ ਕਦੇ ਨਹੀਂ ਸੋਚ ਸਕਦੇ ਕਿ ਤੁਹਾਡੇ ਕੋਲੋਂ ਪਹਿਲੇ ਵਾਲੀ ਜਨਰੇਸ਼ਨ ਬੇਖਬਰ ਸੀ, ਜਾਂ ਇੰਨੀ ਉਹਦੇ ਕੋਲ ਇਤਨਾ ਇਲਮ ਨਹੀਂ ਸੀ, ਜਾਂ ਉਹਦੇ ਕੋਲ ਇੰਨੀ ਸੂਝ ਬੂਝ ਨਹੀਂ ਸੀ, ਸਮਝ ਨਹੀਂ ਸੀ, ਸਭ ਕੁਛ ਸੀ, ਲੇਕਿਨ ਅਸੀਂ ਆਪਣੀਆਂ ਮੁਹੱਬਤਾਂ ਤੁਹਾਡੇ ਆਉਣ ਵਾਲੇ ਘਰ ਲਈ ਕੁਰਬਾਨ ਕਰ ਦਿੱਤੀਆਂ। ਬੇਸ਼ੱਕ ਤੁਸੀਂ ਸਾਨੂੰ ਕਿੱਥੇ ਯਾਦ ਕਰੋ ਜਾਂ ਨਾ ਕਰੋ, ਅਸੀਂ ਆਪਣੀਆਂ ਨਿਸ਼ਾਨੀਆਂ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਅਸੀਂ ਆਪਣੇ ਮੁੰਤਜ਼ਮੀਨ ਦਾ ਸ਼ੁਕਰੀਆ ਅਦਾ ਕਰਨੇ ਆ ਜਨਾਬ। ਸਾਜਦ ਨਸੀਰ ਸਾਜਦ ਸਾਹਿਬ, ਮਿਆਂ ਨੀਸ ਅਹਿਮਦ ਸਾਹਿਬ, ਬੇਹੱਦ ਸ਼ੁਕਰੀਆ, ਤੁਸੀਂ ਹਮੇਸ਼ਾ ਬੈਕਗਰਾਊਂਡ 'ਤੇ ਸਾਡੇ ਨਾਲ ਮੌਜੂਦ ਰਹਿੰਦੇ ਹੋ, ਅਤੇ ਗਫੂਰ ਭਾਈ ਤੁਹਾਡਾ ਵੀ ਬੜਾ ਸ਼ੁਕਰੀਆ, ਸ਼ਾਹਿਦ ਚੌਹਾਨ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਅਲੀ ਅਜ਼ਹਰ ਸਾਹਿਬ ਤੁਹਾਡਾ ਵੀ ਬੇਹੱਦ ਸ਼ੁਕਰੀਆ। ਇਨਸ਼ਾਅੱਲਾ ਜਲਦੀ ਜਦੋਂ ਮੌਕਾ ਮਿਲੇ ਸਾਡੇ ਨਾਲ ਜ਼ਰੂਰ ਜੁਆਇਨ ਕਰਨਾ, ਮੌਜੂ ਬਦਲਣਗੇ ਤਾਂ ਵੀ ਅਸੀਂ ਤੁਹਾਨੂੰ ਜ਼ਰੂਰ ਅਸੀਂ ਤਕਲੀਫ਼ ਦੇਵਾਂਗੇ ਕਿ ਤੁਸੀਂ ਆਪਣਾ ਬਿਆਨੀਆ ਇੱਥੇ ਦਿਓ ਆ ਕੇ। ਅਤੇ ਇਹਦੇ ਇਲਾਵਾ ਇਸ਼ਤਿਆਕ ਅੰਸਾਰੀ ਸਾਹਿਬ ਤੁਸੀਂ ਸੁਣ ਰਹੇ ਹੋ ਸਾਨੂੰ ਰਿਕਾਰਡਿੰਗ ਵਿੱਚ, ਤੁਹਾਡਾ ਵੀ ਬੇਹੱਦ ਸ਼ੁਕਰੀਆ। ਇਨਸ਼ਾਅੱਲਾ ਅਗਲੇ ਸੋਮਵਾਰ ਕੁਝ ਹੋਰ ਦੋਸਤਾਂ ਦੇ ਨਾਲ ਇਸੇ ਮੌਜੂ ਤੇ ਫਿਰ ਗੱਲਾਂ ਬਾਤਾਂ ਕਰਾਂਗੇ। ਆਪਣਾ ਬਹੁਤ ਖਿਆਲ ਰੱਖਣਾ, ਦੁਆਵਾਂ ਵਿੱਚ ਯਾਦ ਰੱਖਣਾ। ਅੱਲਾ ਹਾਫਿਜ਼, ਸ਼ੱਬਾ ਖੈਰ। ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਕਹਿੰਦੀ ਹੈ ਅਲਵਿਦਾ। ਅੱਲਾ
4: ਯੇ ਰੇਡੀਓ ਆਪਕੀ ਆਵਾਜ਼ ਹੈ, ਇਸਕੋ ਆਪਕੇ ਸੁਣਨੇ ਕੇ ਲੀਏ ਬਨਾਯਾ ਗਯਾ ਹੈ, ਆਪਕੀ ਸਮਾਤੋਂ ਕੋ ਤਸਕੀਨ ਦੇਨੇ ਕੇ ਲੀਏ। ਸੋ ਰੇਡੀਓ ਆਪਕੀ ਆਵਾਜ਼ ਸੁਣਤੇ ਰਹੀਏ, ਤਾਕਿ ਆਪ ਆਪਣੇ ਮੁਲਕ ਔਰ ਆਪਣੀ ਜ਼ਬਾਨ ਸੇ ਜੁੜੇ ਰਹੇ।
1: ਆਊਜ਼ ਬਿੱਲਾਹਿ ਮਿਨਸ਼ ਸ਼ੈਤਾਨੁਰ ਰਜੀਮ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਸਾਮੇ ਨਾਜ਼ਰੀਨ, ਯੇ ਮਿਲਾ ਜੁਲਾ ਇਨਫਾਰਮੇਸ਼ਨ ਕਾ ਪ੍ਰੋਗਰਾਮ ਹੈ ਜੋ ਅਦਾਰਾ ਆਪਕੀ ਆਵਾਜ਼ ਕੇ ਸਟੂਡੀਓ ਸੇ ਲੇਕਰ ਹਾਜ਼ਰ ਹੈ। ਇਸ ਵਕਤ ਹਮਾਰੇ ਸਾਥ ਇੱਕ ਐਸੀ ਸ਼ਖਸੀਅਤ ਮੌਜੂਦ ਹੈ, ਕਾਰੋਬਾਰੀ ਲਿਹਾਜ਼ ਸੇ, ਸਿਆਸੀ ਲਿਹਾਜ਼ ਸੇ ਆਪਣੇ ਕਾਮ ਸੇ ਕਾਮ ਰੱਖਤੇ ਹੈ, ਔਰ ਕਮਿਊਨਿਟੀ ਮੇਂ ਹਮੇਸ਼ਾ ਜੋ ਹੈ ਆਪਣਾ ਰੋਲ ਜੋ ਹੈ ਪਾਜ਼ਿਟਿਵ ਅਦਾ ਕਰਤੇ ਹੈ। ਮੇਰੀ ਮੁਰਾਦ ਹੈ ਚੌਧਰੀ ਸ਼ੌਕਤ ਸਾਹਿਬ, ਚੌਧਰੀ ਸਾਹਿਬ ਆਪਕੋ ਖੁਸ਼ ਆਮਦੀਦ ਕਹਤੇ ਹੈ।
5: ਜੀ ਥੈਂਕ ਯੂ, ਸ਼ੁਕਰੀਆ ਰਾਜ ਸਾਹਿਬ, ਬਹੁਤ ਬਹੁਤ ਮਿਹਰਬਾਨੀ ਆਪਕੋ ਔਰ ਆਪਕੇ ਸੁਣਨੇ ਵਾਲੇ ਸਾਮੀਨ ਕੀ ਖਿਦਮਤ ਮੇਂ। ਅਸਲਾਮ ਅਲੈਕੁਮ।
1: ਜੋ ਸਾਹਿਬ ਕਾਫੀ ਦਿਨੋਂ ਸੇ ਨਜ਼ਰ ਨਹੀਂ ਆ ਰਹੇ ਥੇ, ਤੋ ਮੈਨੇ ਖਿਆ ਸ਼ਾਇਦ ਦਰਨੇ ਪੇ ਆਪ ਗਏ ਹੋਏ ਹੈਂ।
5: आपको पता है हमेशा जब धरना देते हैं तो राय साहब आपके साथ ही धरना देते हैं, आपको पता है ये रिकॉर्ड है हमारा, है जी। तो बस कोई नहीं, थोड़ी सी मसरूफियात थी, जो फैमिली में शादी थी, कुछ मेहमान आए हुए थे नॉर्वे से, बस इसी तरह से बस। और आपको पता ही है मैं तो ज्यादातर फिर अपना काम और काम के वाले से ही इसी।
1: आप तो कायदे आज़म रहमतुल्लाह अलैह के फरमुदात पर अमल करते हैं, काम काम काम और फिर काम।
5: जी जी बिल्कुल, जब से डेनमार्क आए हैं अल्हम्दुलिल्लाह काम ही कर रहे हैं जी, तो काम काम वो ही काम जो है ना, अल्हम्दुलिल्लाह का अल्लाह का बड़ा शुक्र है, अल्लाह ने इज्जत दी हुई है, काम थी सब है, आपको पता ही है ये मामला चलते हैं, काम है तो सब काम है।
1: चौधरी साहब, अब बजट के दो सेशन हो चुके हैं कोपेनहेगन में, और अब ये टैक्सियों की भी बात की जाती है, पार्किंग को बेहतर करने की बात की जाती है, इन्वायरमेंट की बात की जाती है, और भी इसमें बहुत सारी बातें शामिल हैं। तो ये आपकी जो ब्रांच है, आपको इसका भी काफ़ी तजुर्बा है, तो ये क्या होने जा रहा है टैक्सी के साथ?
5: राय साहब, टैक्सी का सिस्टम जो है ना, जो पहले वाला था वो तो बिल्कुल डिस्टर्ब हो गया, क्योंकि गवर्नमेंट भी इसमें इन्वॉल्व भी थी, जो कि मैं समझता हूँ कि इसको जो है ना खराब करने में, ये सिस्टम जो पहले वाला था, तो इन्होंने ये किया है कि सबको जी ओपन कर दे, जो बंदा चलाना चाहता है टैक्सी आए, अपना लाइसेंस ले और उसके बाद अपनी गाड़ी चले जाके। ये देखे ना, पहले आया था उबर हमारा, इनके हमारे साथ उनका मुकाबला करवाने के लिए ना गवर्नमेंट ने उनको इजाजत दे दी, पहले गैर कानूनी आई, फिर वो कानून के अंडर वो जो सारी उनकी रिक्वायरमेंट पूरी करी गवर्नमेंट की, और उसके बाद वो आए, और उसके आने के बाद उन्होंने जो है ना रेडियो कोडन वो जो है ना वो भी खरीद ली, तो उसका रेडियो कोडन भी केस चल रहा था फिर वो, और उसके बाद वो छोड़ के अब ग्रीन टैक्सी आ गई है। ग्रीन टैक्सी में लोगों को बेनिफिट ये मिल रहे हैं कि वो 30,000 तकरीबन 29,500 कोई इस तरह 600 कोई दे रहे हैं महीने का, तो प्लस बोनस प्लस वो इंश्योरेंस जो है ना पेंशन वगैरह ये वो जो है ना दे रहे हैं लोगों को, और फैस्ट लुन है उनकी, तो लोग उसकी तरफ ज्यादातर मैं देख है कि ज्यादा ड्राइवर जो है ना अपनी दूसरी कंपनियों को छोड़ के उस कंपनी में जा रहे हैं। ये थोड़ा सा आगे डेनमार्क में ये टैक्सियों का जो पहले वाला सिस्टम था वो अब खत्म हो गया है। अब हमारे भी वो जो है ना कंपनी में यही है, ड्राइवर बहुत कम मिल रहे हैं, क्योंकि हमारी कंपनी एक अपनी शुरू से उसके अपने कस्टमर है, अब वो इंटरनेशनल कस्टमर जो वो ज्यादातर जो है ना वो ले गया उबर, जो हकीकत बात ये है, क्योंकि इंटरनेशनल उनके पास नंबर होता है, जब लोग वो बाहर से आते हैं तो उस ऑटोमेटिकली ऐप जो है उनके उनके टेलीफोन पे आ जाता है, मैसेज आ जाता है कि आप गाड़ी, ये गाड़ी ले, ये सस्ती है उबर की गाड़ी, तो वो लोग वो करवाते हैं। और हमारे जो कंपनी है उसको तो वो जो उन्होंने डायरेक्ट टेलीफोन करना है या उनका ऐप जो डेनमार्क में है वो ही चलता है। तो ये काफी चीजें हैं, उनका सिस्टम भी एडवांस है, हमारा सिस्टम भी जो पुराने वाला है अभी अभी चेंजिंग कर रहे हैं उसमें, लेकिन ये लोगों के पास जो ग्रीन टैक्सी आई है या ऊबर है,
1: इतनी बड़ी ब्रांच थी तो अभी तक उनका पुराना सिस्टम है, दुनिया तरक्की कर रही है वो पुराने सिस्टम पे चल रहे हैं।
5: राज साहब पता है कि वो जब खरीदते हैं ना एक सिस्टम तो उसकी एक लागत होती है, ये लोग आए हैं पहले, नए आए हैं, नई टेक्नोलॉजी लेके आए हैं, हमारे लोग जो है पहले से है क्योंकि वो फोरमैन वोन मैनू की फाइनिंग है और उसके हिसाब से वो पहले चल रहे हैं, वो अपना बजट देखते हैं, उस बजट के हिसाब से वो देखते हैं कि हमारे पास कितना पैसा है, हम सिस्टम को चला सकते हैं। नया सिस्टम हर रोज तो नहीं ले सकते ना नया सिस्टम, क्योंकि इन्होंने 2-3 दफा वो चेंज कर चुके हैं अपना सिस्टम। और उसके बाद अब आपको पता ही है टेलीफोन का सिस्टम देख लें, टेलीफोन एक